0: ਜਿਰਤ ਉੱਚ ਪਜਾ ਖਾਣੀ ਸਿਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਇ ਕੈ ਸਮਾਲੇ ਸਭਨਾ ਜਿਨ ਕਰਤੇ ਕੰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਣੇ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਣ ਲੱਖ ਤਪੇ ਪ੍ਰਤੀਰਥਾਂ ਸਹਿਜ ਵਿਵਾਣ ਲੱਖ ਸੁਕਨ ਸੰਗ

that's

0: ਲਗਾ ਵਿਸਰਿਆ ਕਰਤਾਰ ਕਿਸ ਨਾਲ ਕੇਚੈ ਦੋਸ ਤੀ ਸਭ ਜਗ ਚਲਨਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਉਬੇ ਕੂ ਨਾਨਕ ਬਖਾਣੇ ਬੇਨਤੀ ਤੁਦਵਾਚ ਕੂੜੋ ਕੂੜ ਮਹੱਲਾ ਪਹਿਲਾ
1: ਸੱਚ

about being

ਆਪ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋ ਰੁੱਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸ਼ਰਮ ਪਾਹੋ ਤਨਾ ਹੋਏ।

0: ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਧ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪਰਾ ਕਰਤਾ ਹੈ ਸਰਵ ਸ਼ਬਦੰ ਇੱਕ ਸ਼ਬਦ।

ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਵਾਹੂ, ਜੁਗ ਜੁਗ ਫਿਰ ਬਟਾਈਏ ਗਿਆਨੀ ਬੁਝੇਤਾ। ਸਤਿਯੁਗ ਰਥ ਸੰਤੋਖ ਕਾ ਧਰਮ ਗਿਰਥ ਵਾਹੋ, ਤ੍ਰਿਤੀ ਰਥ ਜਥੇ ਕਾ ਜੋਰ ਗ੍ਰਥ ਵਾਹੋ, ਦੁਆਪਰ ਰਥ ਤਪੇ ਕਾ ਸਤ ਗ੍ਰਥ ਵਾਹੋ। ਕਲਯੁਗ ਰਥ ਅਗਨ ਕਾ ਕੂੜ ਗ੍ਰਥ ਵਾਹੋ।

0: ਫਲ ਫਿੱਕੇ ਫੁੱਲ ਬਕ ਫਿੱਕੇ ਕੰਮ ਨਾ ਵੇ ਪੱਤ ਮਿੱਠਤ ਨਿਵੀ ਨਾਨਕਾ ਗੁੰਚ ਗਈਆਂ ਤਤ ਸਭ ਕੁਨ ਵੇ ਆਪ ਕੋ ਪਰ ਕੁਨ ਵੇ ਨਾ ਕੋਏ ਤਰਤ ਰਾਜ ਤੋਲੀਏ ਨਿਭ ਸੋ ਗੌਰਾ ਹੋਇ ਅਪਰਾਧੀ ਦੁਨਾ ਨਿਵੇ ਜੋ ਹੰਤ ਅਮਰ ਗਾਹੇ ਸਿਸ ਨਿਵਾਈਏ ਕਿਆ ਥੀਏ ਜਰੀ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਕੁਛ

ਸੂ ਜਤ ਕੰਢੀ ਸਤ ਵਟ ਇਹੋ ਜਨੀਉ ਜੀ ਕਾ ਪੰਡੇ ਕਤ ਨਾ ਟੁੱਟ ਨਾ ਮਨ ਲੱਗੇ ਨਾ ਜਲੇ ਨਾ ਜਾਏ ਤਨ ਸੋ ਮਨ ਸੁ ਨਾਨਕਾ ਜੋਗ ਚੱਲੇ ਪਾਹੇ ਚੋਕੜ ਮਲਾਣਾਇਆ ਬਹਿ ਚੋਕੇ ਪਾਇਆ ਸਿਖਾ ਕਨ ਚੜਾਈਆਂ ਗੁਰਮ ਥਿਆ ਓ ਮੋਹ ਚੜ ਪਿਆ ਬਿਤਗਾ ਗਿਆ ਮਹੱਲਾ ਪਹਿਲਾ।

ਟਿੱਕਾ ਧੇੜ ਤੋਂ ਤਿੱਕ ਖਾਈ ਹੱਥ ਛੁਰੀ ਜਿਤ ਕਸਾਈ ਨੀਲ ਵਸਤਰ ਪਹਿਰ ਪ੍ਰਵਾਨ ਮਲੇਸ਼ ਤਾਂ ਲੈ ਪੂਜੇ ਪਰਾਣ ਪਾਖਿਆ ਕਾ ਕੁੱਟਾ ਬੱਕਰਾ ਖਾਣਾ ਚੌਕਿਓ ਪੁਰਖਸ ਨਾ ਜਾਣਾ ਦੇਖ ਚੌਕਾ ਕੱਢੀ ਕਾਰ ਉਪਰਿਆਏ ਬੈਠੇ ਕੁੜਿਆਰ ਮਤ ਪਿੱਟੇ ਬੇ ਮਤ ਪਿੱਟੇ ਇਹ ਵਨ ਸਾਡਾ ਫਿੱਟੇ ਤਨ ਫਿੱਟੇ ਫੇਡ ਕਰੇ ਮਨ ਜੁਠੇ ਚੁਲੀ ਪਰੇ ਕਉ ਨਾਨਕ ਸੱਚ ਤੇ ਆਈਏ ਸੁਚੋ ਵੈ ਤਾਂ ਸੱਚ ਪਈ।

ਸਲੋਕ ਮਹੱਲਾ ਪਹਿਲਾ। ਜੇ ਮੋਹਕਾ ਕਰਮ ਹੈ ਕਰਮ ਹੈ ਪਿਤਰੀ ਦੇ, ਅੱਗੇ ਵਸਤ ਜਾਣੀਏ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਬੀਏ ਕਰੇ।

ਜਿਤ ਹਰਿਆ ਸਭ ਕੋਈ ਸੁਤ ਕਿਉਂ ਕਰ ਰੱਖੀਐ ਸੁਤ ਪਵੈ ਰਸੋਇ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੈ ਤੋਇ ਮਾਲਾ ਪਹਿਲਾ ਮਨ ਕਾ ਸੁਤ ਹੋਵੈ ਜੇਵਾ ਸੁਤ ਕੂੜ

ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਸੁੱਚੇ ਬਿਠਾਇਆ ਹੈ। ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿਟਿਓ ਜਾਏ, ਸੁੱਚਾ ਹੋ ਕੇ ਜੇ ਵਿਆ ਲਗਾਪਣ ਸਲੋ ਕੋਹਥੀ ਜਾ ਛੱਡਿਆ ਕਿਸੇ ਹੋ ਲਗਾ ਦੋ। ਖੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇ ਕਿਰਤ ਤਾਂ ਹੋਆ ਪਾਕ ਵਿੱਚ ਪਾਪੀ ਸਤਰ ਨਾ ਕੱਢਿਆ ਥੁੱਕਾਂ ਪਾਈਆਂ ਜਿੱਤ ਜਿੱਤ ਮੁੱਖ ਨਾਮ ਨਾਲ।

ਪੰਡ ਜਿਮੀਐ ਪੰਡ ਨਿਮੀਐ ਪੰਡ ਮੰਗਣ ਵਿਆਹੋ ਪੰਡੋ ਵੇ ਦੋਸਤੀ ਪੰਡੋ ਚੱਲੇ ਰਾਓ ਪੰਡ ਵਾ ਪੰਡ ਪਾਲੀਐ।

ਗੁਰਸਿੱਖਾਂ

0: ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ ਫਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈ ਬਾਹਰ ਦੁਨੀਆ ਅੰਦਰ ਪੈ, ਅੱਠ ਸਿਰ ਜਿਨਾ ਉਤਰਿਆ ਨਾਹੀ ਮੈਂ, ਜਿਨ ਪਟੇ ਦਰਬਾਰ ਗੁਰੂ ਤੇ ਬਲੇ ਸੰਸਾਰ, ਰਣੇ ਹੋ ਲੰਗਰ ਬਸਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰਵਚਕ ਪੀ ਕਰ ਜਾਏ, ਪਰਵਾਹ ਨਾ ਕਿਸੇ ਕੇਰੀ ਬਾਰ ਸੱਚ ਨਾਏ, ਦਰਬਾਰ ਵੀ ਖਰਚ ਮੰਗ ਜਬ ਦਿੱਤਾ ਖਾਏ, ਦੀਵਾਨ ਏਕੋ ਕਮੇ ਕਾ ਅੰਮਾ ਤੁਮਾ ਮੇਲ ਦਰ ਲਏ ਲੇਖਾ ਪਿੜ ਛੁੱਟੇ, ਨਾਨਕਾ ਜੋ ਤੇਲ, ਨਾਨਕਾ ਜੋ ਤੇਲ ਪੌੜੀ ਆਪੇ ਕਰਨਾ ਕਿਉਂ।

0: ਕੇ ਦੂਜੇ ਲੱਗੇ ਜਾਏ ਨਾਨਕਾਸ ਕਾਂਡੀਏ ਸਦੀ ਦੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕੇ ਨੂੰ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜੋਤ ਬਿਕਰੇ ਮੁੰਡੋ ਕੁੱਥਾ ਜਾਏ ਨਾਨਕ ਪਵੇ ਕੁੜੀਆਂ ਥਾਏ ਨਕਾਈ ਪਾਏ ਪੁੜਜਿਤ ਸਿਵੀ।

ਸਲੋਕ ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਕਿਸੋ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ।

ਕਹਿਣ ਤਿਉ ਵਰਤੈ ਵੇਖ ਕੁੰਜ ਜਸ ਵਸਤੂ ਦੁਰਬਸਮਾਵੈ ਦੂਜੀ ਹੋ ਵੈਪਾ ਸਾਹਿਬ ਸ੍ਰੀ ਘੁੰਮਣਾ ਚੱਲੇ ਕਹੀ ਬਣੇ ਅਰਦਾਸ ਕੂੜ ਘੁਮਾਣੇ ਕੂੜ ਹੋਵੇ ਨਾਨਕ ਸਤਿ ਵਿਗਾਸ।

0: ਸਲੋਕ ਮਹਲਾ ਤੁਜਾ ਇੱਕ ਨਹੀਂ ਦਾ ਤਪਸ ਤੇ ਜੋ ਪਾਈਐ ਨਾਨਕ ਸਾਕਰਮਾ ਸਤ ਉੱਠੇ ਜੋ ਮਿਲੇ ਮਹਲਾ ਤੁਜਾ
1: ਇੱਕ ਨਹੀਂ ਚਾਕਰ ਦੁਖ ਸੁਣ ਜਾਏ ਨਾਨਕ ਸਿਵ ਕਾ ਡੀ ਹੈ ਜਿਸੇ ਤੇ ਖਸਮ ਸਮਾਏ ਪੜਨਾ।

ਪੁੱਤਰ ਛੋੜੇ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋ ਦੂਜੀ ਨਾਹੀਂ ਜਾਏ, ਸੋਕਰੇ ਜਿਤ ਸਿਰ ਜਾਏ, ਸੋਕਰੇ ਜਿਤ ਸਿਰ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖ਼ਤ ਰਚਾਇਆ, ਸਤ ਸੰਗ

सावन आया हे सखी।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਮਹਿ ਗੁਰ ਪ੍ਰਸਾਦ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਤੁਧਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ

ਜੀ ਪਾਸੋਂ ਸਰਵਨ ਕੀਤਾ। ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ

0: ਲਾ ਪੰਜਵਾਂ ਘਰ ਚੌਥਾ, ਚੌਥੇ ਘਰ ਵਿੱਚ ਇਹਦਾ ਉਚਾਰਨ ਹੈ। ਸਾਡੀ ਬੇਨਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਔਰ ਇਹ ਵੀ ਨਾਲ ਦੀ ਨਾਲ ਦੇਖਣਾ ਕਿ ਮੇਰੇ ਜੀਵਨ ਵਿੱਚ ਸਾਵਣ ਆ ਗਿਆ ਕਿ ਮੇਰੇ ਜੀਵਨ ਵਿੱਚ ਹਜੇ ਹਾੜ ਹੀ ਜਿਹੜਾ ਉਹ ਚੱਲਦਾ ਪਿਆ। ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ, ਵੀ ਮੇਰੀ ਜ਼ਿੰਦਗੀ ਵਿੱਚ ਹਜੇ ਹਾੜ ਅਸਾੜ ਦਾ ਮਹੀਨਾ ਹੀ ਚੱਲਦਾ ਪਿਆ ਕਿ ਮੇਰੇ ਜੀਵਨ ਵਿੱਚ ਸਾਵਣ ਵਾਲਾ ਰਸ ਭਰ ਗਿਆ ਆ ਗਿਆ, ਇਹ ਵੀ ਨਾਲ ਦੇਖਣਾ। ਜਾਂ ਫਿਰ ਹਜੇ ਤੱਕ ਮੇਰੀ ਜ਼ਿੰਦਗੀ ਦੀ ਅਵਸਥਾ ਜਿਹੜੀ ਹੈ ਉੱਥੇ ਹੀ ਖਲੋਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਬਾਰਾਂ ਮਹਾਂ ਦੇ ਪਾਠ ਦੇ ਵਿੱਚੋਂ ਜਦੋਂ ਵੀ ਅਸੀਂ ਕੋਈ ਵੀ ਸ਼ਬਦ ਵਿਚਾਰਾਂਗੇ, ਭਾਵੇਂ ਉਹ ਜੇਠ ਦਾ ਹੈ, ਭਾਵੇਂ ਉਹ ਵਿਸਾਖ ਦਾ ਹੈ, ਸਾਵਣ ਦਾ ਹੈ, ਭਾਦਰੋਂ ਦਾ ਹੈ, ਸਾਨੂੰ ਪਹਿਲਾਂ ਆਰੰਭਤਾ ਦੇ ਵਿੱਚ ਇਹ ਬੇਨਤੀ ਜੋ ਹੈ ਉਹਨੂੰ ਸਮਝ ਕੇ ਚੱਲਣਾ ਪਏਗਾ। ਅਸੀਂ ਬੇਨਤੀ ਕੀਤੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਂ ਜਿਹਨੂੰ ਸਮਝ ਆ ਗਈ, ਕਿਉਂਕਿ ਹਰ ਕੋਈ ਇਹ ਬੇਨਤੀ ਨਹੀਂ ਕਰ ਸਕਦਾ। ਜਿਹਨੂੰ ਇਹ ਸਮਝ ਆਈ ਉਹਨੇ ਬੇਨਤੀ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਇਹ ਵਾਹਿਗੁਰੂ ਥੱਕ ਕੇ ਹਾਰ ਕੇ ਅਨੰਤ ਕਰਮ ਕਰ ਕਰਕੇ ਅਸੀਂ ਅਖੀਰ ਤੁਹਾਡੇ ਦਰ 'ਤੇ ਆਏ ਹਾਂ। ਸਾਡੀ ਜ਼ਿੰਦਗੀ ਦਾ ਇਹ ਜਨਮ ਜਨਮਾਂਤਰਾਂ ਦਾ ਵਿਛੋੜੇ ਦਾ ਦੁੱਖ ਮੁੱਕ ਜਾਏ, ਸੋਕਾ ਪਿਆ ਹੋਇਆ। ਸਾਡੀ ਜ਼ਿੰਦਗੀ ਦੇ ਵਿੱਚ ਹਰਿਆਵਲੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਹਰਿਆਵਲੀ ਆ ਜਾਏ, ਸਾਡਾ ਜੀਵਨ ਹਰਿਆ ਭਰਿਆ ਹੋ ਜਾਏ, ਅਤੇ ਸਾਨੂੰ ਮਹਾਰਾਜ ਦੱਸੋ ਕੀ ਕਰਨਾ ਚਾਹੀਦਾ ਹੈ। ਅਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ, ਚੇਤ ਗੋਬਿੰਦ ਆਰਾਧੀ ਹੈ, ਤੈਨੂੰ ਗੋਬਿੰਦ ਨੂੰ ਚੇਤੇ ਕਰਕੇ, ਕਿਉਂਕਿ ਆਰਾਧਨਾ ਤਾਂ ਹੀ ਹੋਏਗੀ ਨਾ ਜੇ ਉਹ ਚੇਤੇ ਹੋਏਗਾ। ਜਿਹੜਾ ਚੇਤੇ ਹੀ ਨਹੀਂ ਹੈ ਉਹਦੇ ਨਾਮ ਨੂੰ ਅਸੀਂ ਕਿਵੇਂ ਜਪਾਂਗੇ। ਉਹਨੂੰ ਚੇਤੇ ਕਰਕੇ ਉਹਦੀ ਆਰਾਧਨਾ ਕਰ, ਜਦੋਂ ਉਹਦੀ ਤੂੰ ਆਰਾਧਨਾ ਕਰੇਗਾ ਤੇਰੀ ਜ਼ਿੰਦਗੀ ਵਿੱਚ ਘਣਾ ਆਨੰਦ ਜਿਹੜਾ ਉਹ ਬਣ ਜਾਏਗਾ, ਤੇਰੇ ਜੀਵਨ ਵਿੱਚ ਉਹ ਰਸ ਬਣ ਜਾਏਗਾ, ਤੇਰਾ ਜੀਵਨ ਹਰਿਆ ਭਰਿਆ ਹੋ ਜਾਏਗਾ। ਔਰ ਸਤਿਗੁਰੂ ਮਹਾਰਾਜ ਕੋਲ ਅਸੀਂ ਆਏ ਵੀ ਇਸੇ ਵਾਸਤੇ ਹਾਂ, ਜੇ ਉਸ ਮਾਲਕ ਦਾ ਤਰਸ ਹੋਇਆ, ਇਹ ਤਰਸ ਹੈ ਤਾਂ ਹੀ ਆਪਾਂ ਜੁੜੇ ਹੋਏ ਹਾਂ। ਜੇ ਤਰਸ ਨਾ ਹੁੰਦਾ ਫਿਰ ਜੁੜਨਾ ਬੜਾ ਔਖਾ ਹੈ। ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਹੁਣ ਜਿਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਰਸ ਕੀਤਾ ਔਰ ਜਿਸ ਲਈ ਸਤਿਗੁਰੂ ਮਿਲਿਆ, ਅਸੀਂ ਉਹ ਵਾਹਿਗੁਰੂ ਜੀ ਕੋਲੋਂ ਖੈਰ ਦਾਤ ਮੰਗਣੀ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ, ਮੈਨੂੰ ਨਾਮ ਮਿਲ ਜਾਏ, ਕਿਉਂਕਿ ਇਸ ਨਾਮ ਦੇ ਰਸ ਨੇ ਹੀ ਮੈਨੂੰ ਹਰਿਆ ਭਰਿਆ ਰੱਖਣਾ ਹੈ। ਮੇਰੇ ਜੀਵਨ ਦੇ ਅੰਦਰ ਵਿਕਾਰਾਂ ਕਰਕੇ ਜਿਹੜਾ ਸੋਕਾ ਪੈ ਗਿਆ, ਉਹਦੇ ਵਿੱਚ ਜਿਹੜਾ ਰਸ ਭਰਨਾ ਹੈ ਉਹ ਨਾਮ ਨੇ ਭਰਨਾ ਹੈ। ਇਸ ਲਈ ਮਹਾਰਾਜ ਨੇ ਆਖਿਆ ਤੂੰ ਆਰਾਧਨਾ ਕਰ, ਜਦੋਂ ਤੂੰ ਉਹਨੂੰ ਚੇਤ ਕੇ ਚੇਤੇ ਕਰਕੇ ਉਹਦੀ ਆਰਾਧਨਾ ਕਰੇ, ਤੇਰੇ ਅੰਦਰ ਉਹਦਾ ਪ੍ਰੇਮ ਪੈਦਾ ਹੋਏਗਾ, ਤੇਰੇ ਅੰਦਰ ਉਹਦੇ ਨਾਲ ਜੁੜਨ ਦੀ ਭਾਵਨਾ ਪੈਦਾ ਹੋਏਗੀ, ਫਿਰ ਤੇਰੇ ਅੰਦਰ ਧੀਰਜ ਆਉਣਾ ਸ਼ੁਰੂ ਹੋ ਜਾਏਗਾ, ਤੇਰੇ ਅੰਦਰ ਟਿਕਾ ਆਉਣਾ ਸ਼ੁਰੂ ਹੋ ਜਾਏਗਾ। ਪਰ ਜਿਨ੍ਹਾਂ ਦਾ ਹਜੇ ਵੀ ਅੰਦਰ ਪ੍ਰੇਮ ਪਰਮੇਸ਼ਵਰ ਦੇ ਪ੍ਰਤੀ ਨਹੀਂ ਬਣਿਆ, मन दे तल ते जीव आत्मक इस्त्री दे तल ते ता महाराज कहिंदे फिर वैसाख धीरन क्यों वाटियां जिन्ना प्रेम बिछो बिछो मतलब अंदर भांडा खाली है हजे भी धो तो जिहड़ी है वह मायावी पदार्थां दी लगी हुई है खिच हजे भी ध्यान जिहड़ा वह परमेश्वर वल नहीं जांदा मायावी पदार्थां दे वल जांदा है इहदा मतलब हजे चेत हजे अवस्था बनी नहीं आराधना ते दूर दी गल है ना अजे तां चेते ही नहीं आया वो ते जे चेते नहीं आया इहदा मतलब यह है कि उनू विसार के मोह माया दे पदार्थां दी धो अंदर लगी खिच लगी हुई है ते फिर हजे घना आनंद जिहड़ा सी वह नहीं बनिया फिर सतगुरु महाराज समझाउंदे आ क्योंकि हर वारी ये कोशिश हुंदी है कि असी शुरुआत तो लैके विचार चलीए ताकि अज दे शब्द की पकड़ जिहड़ी आ वह साडे अंदर बन जाए सिर्फ ये ना होवे कि अज सावण चढ़ गया तो ठीक है मत्था टेकिया ते चले गए साडा ये संगरांद दा दिन मनाया गया नहीं इनू मनाउणा नहीं है असी इनू इहदे नाल जुड़ के गुरु महाराज दे शब्द नू समझ के अंदर वो रस भरना है जिहदे नाल मेरा जीवन हरिया भरिया हो जाए जिस रुख नूं जां बूटे दी जड़ नूं पानी नहीं ना लगता वह सुक जांदा है बाहरों छिट्टे जिन्ने मर्जी मारी जाओ उहदी जड़ विच पानी पहुँचना बड़ा जरूरी है तां वह हरिया भरिया रह सकदा है ते साडी जड़ सुक चली है क्योंकि नाम रस नहीं अंदर जिन्हां दे है मुबारक है सारियां दी गल नहीं महाराज कहिंदे जे हजे भी उस प्यारे नूं चेते करन दी अवस्था अंदर नहीं बनी फिर धीरज नहीं आ सकता हजे भी समा है गुरु संगत दे विच आ के जुड़ो हर जेठ जुड़न दा लोड़ी है जिस अगे सब निवन उहदे अगे निवना शुरू कर जिहदे अगे सारी दुनिया निवदी है भाव उदे हुक्म विच चलना कर जिदा हुक्म सारी दुनिया मनदी है जिदे हुक्म तो बाहरी कुछ भी नहीं है हुक्म अंदर सब को बाहर हुक्म ना कोई उदे अगे वो सब तो वड्डा है जेठ दा अर्थ वड्डा वो सब तो वड्डा है उदे अगे जे जुड़ना आ गया तो फिर किसी होर अगे निवना नहीं आएगा बड़े ध्यान नाल समझना जे उस जेठ अगे भाव परमेश्वर अगे जुड़ना आ गया फिर किसी होर अगे निवना नहीं आएगा तो जे उहदे नाल जुड़ना नहीं आया फिर असी हर एक अगे निभ जाएंगे तो थां थां ते बंदा निभ जांदा है क्योंकि एक नाल जुड़ना नहीं ना आया जिहड़ा सब तों वड्डा सी इसलिए महाराज जी कहिंदे आ तू उहदे नाल जुड़ ते जिहड़ा हजे तक भी नहीं समझिया चेत भी लंघ गया विसाख भी लंघ गया जेठ भी लंघ गया अगे की आ गया फिर महाराज कहिंदे आ हुण तेरा अंदर फिर तपना शुरू हो जाएगा क्योंकि हजे तक नाम रस गया ही नहीं अंदर वह विकारां दी अग्नि तेज हो गई उन्हें तपाउणा शुरू करता ईरखा वध गई नफरत वध गई क्रोध वध गया हुण सड़दा है क्योंकि जो ते तपश ज़्यादा हो जाए ताप ज़्यादा हो जाए फिर उत्थे की हुंदा है फिर उत्थे साड़ा पैदा हुंदा है सड़दा है नॉर्मल सेक होएगा ना असी बर्दाश्त कर लांगे बहुत ज़्यादा तेज होएगा तो फिर तो हाथ सड़ेगा ही इसलिए महाराज कहिंदे आषाढ़ तपंदा तिस लगै हर नाह न जिन्ना पास शुरुआत सी भी नाम तेरे कोल होना चाहिए ते नाम तेरे पल्ले नहीं है इसलिए आषाढ़ तपंदा तिस लगै ਆ ਸਾੜ, ਹੁਣ ਆ ਤੈਨੂੰ ਅੰਦਰੋਂ ਸਾੜਦੇ ਹੈ ਕਾਮ ਕ੍ਰੋਧ ਲੋ ਮੋਹੰਕਾਰ। ਹੁਣ ਤੂੰ ਤਪ ਰਿਹਾ, ਤੈਨੂੰ ਕਿਹਾ ਸੀ ਤੂੰ ਚੇਤ ਗੋਬਿੰਦ ਆਰਾਧੀ ਹੈ, ਤੂੰ ਚੇਤੇ ਹੀ ਨਹੀਂ ਕੀਤਾ ਤੇ ਆਰਾਧਨਾ ਕੀ ਕਰਨੀ ਸੀ, ਹੁਣ ਅੰਦਰੋਂ ਤਪ ਰਿਹਾ, ਝੁਲਸ ਰਿਹਾ ਅੰਦਰੋਂ ਵਿਕਾਰਾਂ ਦੀ ਅਗਨੀ ਵਿੱਚ, ਤਪ ਤਪ ਕੇ ਹੁਣ ਖੁਆਰ ਹੋ ਰਿਹਾ, ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ। ਜਿਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਉਂ ਪੱਕਾ ਰੋਗੀ ਮਿਲਾਏ, ਵਿਸਰ ਗਈ ਅੰਦਰੋਂ। ਪਰ ਜਿਹਨੂੰ ਸਮਝ ਆ ਗਈ ਸੀ, ਜਿਹਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਵਿੱਚ ਆ ਗਈ ਸੀ ਕਿ ਅਸਲ ਦੇ ਵਿੱਚ ਜੇ ਮੈਂ ਤਪ ਰਿਹਾ, ਸਾੜਾ ਪੈਦਾ ਹੋ ਰਿਹਾ, ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ, ਇਹਦੇ ਵਿੱਚ ਕਿਸੇ ਦੂਜੇ ਦਾ ਦੋਸ਼ ਨਹੀਂ ਹੈ, ਇਹ ਤਾਂ ਮੇਰਾ ਆਪਣੇ ਕਰਮ ਦਾ ਫਲ ਹੈ। ਜਿੱਦਾਂ ਦੇ ਮੈਂ ਕਰਮ ਕੀਤੇ ਆ ਉੱਦਾਂ ਦਾ ਹੀ ਮੈਨੂੰ ਹੁਣ ਫਲ ਮਿਲਣਾ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਇਸ ਲਈ ਮਹਾਰਾਜ ਜੀ ਨੇ ਸਮਝਾਇਆ ਸੀ, ਮਹਾਰਾਜ ਜੀ ਕਹਿੰਦੇ ਧਿਆਨ ਰੱਖ, ਤੇਰਾ ਇਹ ਆਸਾੜ ਵੀ ਸੁਹੰਦਾ ਹੋ ਸਕਦਾ ਹੈ ਪਿਛਲਾ ਲੈਸਨ, ਕਿਉਂਕਿ ਅਗਲਾ ਲੈਸਨ ਤਾਂ ਹੀ ਮਿਲੇਗਾ ਜਦ ਪਿਛਲਾ ਕਲੀਅਰ ਹੋਏਗਾ। ਇਹ ਵੀ ਬੜੀ ਵਾਰੀ ਆਖਿਆ ਵੀ ਅਸੀਂ ਇਹ ਸੋਚ ਕੇ ਆਈਏ, ਜਿਵੇਂ ਬੱਚਾ ਇਹ ਸੋਚ ਕੇ ਜਾਂਦਾ ਨਾ, ਮੈਂ ਸਕੂਲ ਚੱਲਿਆਂ ਪੜ੍ਹਨ ਵਾਸਤੇ ਚੱਲਿਆਂ, ਅੱਜ ਟੀਚਰ ਨੇ ਮੈਨੂੰ ਪੜ੍ਹਾਉਣਾ, ਕੱਲ੍ਹ ਦਾ ਲੈਸਨ ਵੀ ਉਹਨੇ ਮੇਰੇ ਤੋਂ ਸੁਣਨਾ, ਬਸ ਇਹ ਸੋਚ ਕੇ ਆਈਏ ਵੀ ਅਸੀਂ ਇੱਥੇ ਪਾਠਸ਼ਾਲਾ ਵਿੱਚ ਆਏ ਹਾਂ, ਇਹ ਧਰਮਸ਼ਾਲਾ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਾਨੂੰ ਲੈਸਨ ਦਿੱਤਾ ਉਹ ਅੱਜ ਪੁੱਛਣਾ ਕਿ ਜਿਹੜਾ ਮੈਂ ਤੈਨੂੰ ਲੈਸਨ ਦਿੱਤਾ ਸੀ ਉਹ ਕਲੀਅਰ ਕੀਤਾ ਕਿ ਨਹੀਂ। ਅਤੇ ਜੇ ਅਸੀਂ ਬਾਹਰ ਸਕੂਲੋਂ ਨਿਕਲਦੇ ਹਾਂ, ਗੁਰੂ ਘਰ 'ਚੋਂ ਨਿਕਲਦੇ ਹਾਂ, ਲੈਸਨ ਭੁੱਲ ਗਏ, ਫਿਰ ਤਾਂ ਸ਼ਰਮਿੰਦਾ ਹੋਣਾ ਪਏਗਾ ਨਾ, ਕਿਤੇ ਨੀਵੀਂ ਪਾ ਕੇ ਖਲੋਵਾਂਗੇ ਵੀ ਕੀ ਜਵਾਬ ਦੇਣਾ ਹੈ, ਕਿਉਂਕਿ ਆਉਂਦਾ ਕੁਛ ਨਹੀਂ। ਅਤੇ ਜੇ ਲੈਸਨ ਕੀਤਾ ਹੋਏਗਾ, ਪੜ੍ਹਿਆ ਹੋਏਗਾ, ਕਮਾਇਆ ਹੋਏਗਾ, ਫਿਰ ਅੱਖ ਨੀਵੀਂ ਨਹੀਂ ਹੋਏਗੀ, ਫਿਰ ਚਿਹਰਾ ਖਿੜਿਆ ਹੋਏਗਾ। ਫਿਰ ਸਕੂਲ ਦੇ ਵਿੱਚ ਜਿਹੜਾ ਬੱਚਾ ਲੈਸਨ ਪੜ੍ਹ ਕੇ ਕਰਕੇ ਜਾਂਦਾ ਨਾ, ਉਹ ਪਹਿਲਾਂ ਹੱਥ ਖੜਾ ਕਰ ਦਿੰਦਾ ਵੀ ਮੈਨੂੰ ਪੁੱਛੋ, ਉਹ ਅੱਗੇ ਅੱਗੇ ਹੋ ਕੇ ਕਹਿੰਦਾ ਮੈਨੂੰ ਪੁੱਛੋ, ਮੈਂ ਲੈਸਨ ਜਿਹੜਾ ਤੁਹਾਡਾ ਦਿੱਤਾ ਉਹ ਪੜ੍ਹ ਕਮਾ ਕੇ ਆਇਆ। ਅਤੇ ਜਿਹੜਾ ਨਹੀਂ ਉਹ ਫਿਰ ਲੁਕਦਾ ਛੁਪਦਾ ਵੀ ਮੇਰੀ ਵਾਰੀ ਨਾ ਆ ਜਾਏ। ਇਹ ਵੀ ਸਾਡਾ ਇੱਕ ਧਰਮਸ਼ਾਲ, ਇੱਥੇ ਆਪਾਂ ਕਮਾਈ ਕਰਨ ਆਏ ਹਾਂ। ਤਾਂ ਮਹਾਰਾਜ ਜੀ ਕਹਿੰਦੇ ਆ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜਿਹਦੇ ਮਨ ਵਿੱਚ ਹਰੀ ਦੇ ਨਾਮ ਦਾ ਨਿਵਾਸ ਹੋ ਜਾਏਗਾ। ਹੁਣ ਜਿਹਨੇ ਇਹ ਗੱਲ ਮੰਨ ਲਈ ਸੀ ਉਹਦੇ ਲਈ ਵਾਕਈ ਅੱਜ ਸਾਵਣ ਹੈ, ਜਿਹਨੇ ਨਹੀਂ ਮੰਨੀ ਸੀ ਉਹਦੇ ਵਾਸਤੇ ਅੱਜ ਵੀ ਆਸਾੜ ਹੈ, ਉਹਦੇ ਵਾਸਤੇ ਅੱਜ ਵੀ ਉਹ ਉੱਥੇ ਹੀ ਖਲੋਤਾ ਹੋਇਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪ, ਉਹ ਹਜੇ ਵੀ ਪੁੱਛੀ ਜਾਂਦਾ ਹੈ, ਹਜੇ ਵੀ ਕਹਿ ਬੇਨਤੀ ਕਰ ਰਿਹਾ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਕਿਰਪਾ ਤੇ ਕਦੋਂ ਦੀ ਹੋ ਰਹੀ ਹੈ, ਹੁਣ ਬਰਸਾਤ ਤੇ ਹੋ ਰਹੀ ਹੈ, ਤੂੰ ਹੀ ਛਤਰੀ ਲੈ ਕੇ ਖਲੋਤਾ ਹੰਕਾਰ ਦੀ। ਜੇ ਤੂੰ ਹੰਕਾਰ ਦੀ ਛਤਰੀ ਪਾਸੇ ਕਰਦੇ ਤੇ ਤੂੰ ਵੀ ਇਸ ਬਰਸਾਤ ਵਿੱਚ ਭਿੱਜ ਜਾਏ, ਪਰ ਤੂੰ ਛਤਰੀ ਪਾਸੇ ਕਰਦਾ ਹੀ ਨਹੀਂ, ਇਸ ਲਈ ਭਿੱਜ ਨਹੀਂ ਰਿਹਾ। ਬਰਸਾਤ ਤੇ ਰੋਜ਼ ਹੋ ਰਹੀ ਹੈ, ਰੋਜ਼ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ। ਆ ਬਰਸਾਤ ਹੀ ਸੀ ਨਾ ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਹੋਇਆ, ਅੰਮ੍ਰਿਤ ਵੇਲੇ ਰੋਜ਼ ਬਰਸਾਤ ਹੁੰਦੀ ਹੈ, ਰੋਜ਼ ਸਾਰਾ ਦਿਨ ਹੋਣੀ ਹੈ, ਇਹ ਵੀ ਨਹੀਂ ਕਿ ਕਿਤੇ ਕਿਤੇ ਹੋਣੀ ਹੈ, ਸਾਰਾ ਦਿਨ ਬਰਸਾਤ ਹੋਣੀ ਹੈ, ਕੀਰਤਨ ਦੇ ਪ੍ਰਵਾਹ ਸਾਰਾ ਦਿਨ ਚੱਲਣੇ ਹੈ। ਪਰ ਮੈਂ ਕਿੰਨਾ ਕੁ ਭਿੱਜਿਆ, ਮੇਰੇ ਉੱਤੇ ਉਹ ਬਰਸਾਤ ਦਾ ਅਸਰ ਕਿੰਨਾ ਕੁ ਹੋਇਆ ਕਿ ਮੈਂ ਹੰਕਾਰ ਦੀ ਛਤਰੀ ਲੈ ਕੇ ਆਇਆ ਅਤੇ ਹੰਕਾਰ ਦੀ ਛਤਰੀ ਲੈ ਕੇ ਚਲਾ, ਭਿੱਜਿਆ ਤਾਂ ਹੈ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਹਦੇ ਮਨ ਵਿੱਚ ਨਿਵਾਸ ਹੋ ਗਿਆ ਨਾਮ ਦਾ, ਉਹਦੇ ਅੰਦਰ ਫਿਰ ਰਸ ਭਰ ਗਿਆ, ਕਿਉਂਕਿ ਜੜ੍ਹ ਵਿੱਚ ਪਾਣੀ ਪੈ ਗਿਆ ਨਾ, ਤਾਂ ਹੀ ਪੱਤਿਆਂ 'ਚ ਰਸ ਆਏਗਾ, ਫੁੱਲਾਂ 'ਚ ਰਸ ਆਏਗਾ, ਟਾਹਣੀਆਂ 'ਚ ਰਸ ਆਏਗਾ। ਮਨ ਦੇ ਵਿੱਚ ਨਾਮ ਦਾ ਰਸ ਬਣਿਆ ਅਤੇ ਅੱਖਾਂ 'ਚ ਵੀ ਰਸ ਹੈ, ਕੰਨਾਂ 'ਚ ਵੀ ਰਸ ਹੈ, ਜ਼ੁਬਾਨ ਦੇ ਵਿੱਚ ਵੀ ਰਸ ਹੈ, ਇਹਨਾਂ ਇੰਦਰੀਆਂ ਦੇ ਵਿੱਚ ਰਸ ਭਰ ਜਾਏਗਾ। ਪਰ ਜੇ ਉਹ ਨਾਮ ਅੰਦਰ ਵਸਿਆ ਹੀ ਨਹੀਂ, ਫਿਰ ਹਜੇ ਵੀ ਸੋਕਾ ਹੀ ਪਿਆ ਹੋਇਆ ਹੈ, ਹਜੇ ਵੀ ਉਹ ਪੱਤੇ ਜਿਹੜੇ ਰਸ ਨਾਲ ਭਰੇ ਹੁੰਦੇ ਆ ਨਾ, ਉਹ ਕਿੰਨੇ ਕੋਮਲ ਹੁੰਦੇ ਆ, ਅਤੇ ਜਿਹੜੇ ਸੁੱਕ ਜਾਣ ਉਹ ਕੜ ਕੜ ਕਰਦੇ ਆ, ਉਹਨਾਂ 'ਚੋਂ ਆਵਾਜ਼ ਆਉਂਦੀ ਹੈ। ਸਾਡੇ ਵਿੱਚੋਂ ਵੀ ਆਵਾਜ਼ਾਂ ਆਉਂਦੀਆਂ, ਅਸੀਂ ਕੜਕਦੇ ਟਕਰਾਉਂਦੇ ਹਾਂ ਇੱਕ ਦੂਜੇ ਦੇ ਨਾਲ, ਨਫ਼ਰਤ ਵਿੱਚ ਈਰਖਾ ਵਿੱਚ ਇੱਕ ਦੂਜੇ ਨਾਲ ਟਕਰਾਉਂਦੇ ਹਾਂ, ਕਿਉਂ? ਰਸ ਨਹੀਂ ਅੰਦਰ ਭਰਿਆ। ਪਰ ਜਿਹਦੇ ਅੰਦਰ ਇਹ ਰਸ ਭਰ ਗਿਆ, ਉਹਨੂੰ ਤਾਂ ਖੁਸ਼ੀ ਵਿੱਚ ਖਿੜਿਆ, ਸਾਵਣ ਆਇਆ, ਹੇ ਸਖੀ, ਹੇ ਮੇਰੇ ਸਖੀਏ, ਸਾਵਣ ਆ ਗਿਆ, ਖੁਸ਼ਹਾਲੀ ਆ ਗਈ, ਖੇੜਾ ਆ ਗਿਆ, ਹਰਿਆ ਭਰਿਆ ਹੋ ਗਿਆ। ਅਤੇ ਮਹਾਰਾਜ ਨੇ ਕਿਹਾ ਸੀ ਇਹ ਕਿੱਦਾਂ ਹੋਇਆ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਫਿਰ ਉਹ ਕਦੇ ਮੁਰਝਾਏਗਾ ਨਹੀਂ, ਉਹ ਕਦੇ ਜਿਹਦੇ ਅੰਦਰ ਇਹ ਰਸ ਹੈ ਨਾ ਨਾਮ ਦਾ, ਉਹ ਕਦੇ ਵੀ ਡਿਪਰੈਸ਼ਨ ਵਿੱਚ ਨਹੀਂ ਜਾਂਦਾ, ਉਹ ਕਦੇ ਪਰੇਸ਼ਾਨੀ ਵਿੱਚ ਨਹੀਂ ਮੁਰਝਾਉਂਦਾ, ਉਹ ਪਰੇਸ਼ਾਨ ਹੁੰਦਾ ਹੀ ਨਹੀਂ, ਉਹ ਤਾਂ ਖਿੜਿਆ ਹੋਇਆ, ਉਹਦੇ ਹੁਕਮ ਵਿੱਚ ਹੈ। ਇਸ ਲਈ ਫਿਰ ਅੱਜ ਮਹਾਰਾਜ ਜੀ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਸਾਵਣ ਸਰਸੀ ਕਾਮਣੀ, ਕਾਮਣੀ ਦਾ ਅਰਥ ਹੈ ਇਸਤਰੀ, ਇਸਤਰੀ ਕੌਣ ਹੈ, ਸਾਡੀ ਜੀਵ ਆਤਮਾ ਜਿੰਦ, ਸਰਸ, ਜਿੰਨੇ ਵੀ ਰਸ ਨੇ ਨਾਮ ਦੇ ਵਿੱਚ, ਸਾਰੇ ਦੇ ਸਾਰੇ ਹੀ ਰਸ ਜੀਵਨ ਵਿੱਚ ਆ ਗਏ, ਜਦੋਂ ਸਾਰੇ ਹੀ ਰਸ ਆ ਗਏ ਪ੍ਰਾਪਤ ਹੋ ਗਏ, ਫਿਰ ਇਹ ਸਾਵਣ ਖਿੜਿਆ ਹੋਇਆ ਮੌਸਮ, ਖਿੜਿਆ ਹੋਇਆ ਇਹ ਸਮਾਂ ਜ਼ਿੰਦਗੀ ਦੇ ਵਿੱਚ ਬਣ ਗਿਆ, ਹਰਿਆ ਭਰਿਆ ਹੋ ਗਿਆ। ਜਿਨ੍ਹਾਂ ਨੇ ਇਹ ਨਾਮ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ, ਤਨ ਮਨ ਥੀਵੇ ਹਰਿਆ, ਉਹ ਹਰਿਆ ਭਰਿਆ ਹੋ ਗਿਆ। ਔਰ ਇੱਕ ਪਲ ਦੀ ਖੇਡ ਹੈ, ਦੇਖੋ ਇੱਕ ਹੋਰ ਬੇਨਤੀ ਸਮਝ ਕੇ ਚੱਲੀਏ। ਕਈ ਕਹਿੰਦੇ ਜੀ ਅਸੀਂ ਤਾਂ ਰੋਜ਼ ਪਾਠ ਕਰਦੇ, ਰੋਜ਼ ਨਿਤਨੇਮ ਕਰਦੇ ਹਾਂ, ਸਾਡੇ ਅੰਦਰ ਤਾਂ ਇਹ ਰਸ ਬਣਦਾ ਨਹੀਂ। ਮਹਾਰਾਜ ਕਹਿੰਦੇ ਤੂੰ ਰੋਜ਼ ਰੋਜ਼ ਨਾਮ ਆਪਣਾ ਅਭਿਆਸ ਕਰਦਾ ਰਹਿ, ਕਰਦਾ ਰਹਿ, ਕਰਦਾ ਰਹਿ, ਇੱਕ ਦਿਨ ਤੇਰੇ ਜੀਵਨ ਦੇ ਵਿੱਚ ਇੱਕ ਵੀ ਕਣੀ ਅੰਦਰ ਚਲੀ ਗਈ ਨਾ, ਇੱਕ ਵੀ ਕਣੀ, ਇਹ ਬਰਸਾਤ ਹੈ ਨਾ ਨਾਮ ਦੀ, ਇੱਕ ਵੀ ਕਣੀ ਤੇਰੇ ਅੰਦਰ, ਇੱਕ ਵੀ ਬੂੰਦ ਤੇਰੇ ਅੰਦਰ ਚਲੀ ਗਈ ਨਾ, ਉਹਨੇ ਇੱਕ ਪਲ ਵਿੱਚ ਹੀ ਤੈਨੂੰ ਸੁੱਕੇ ਤੋਂ ਹਰਾ ਕਰ ਦੇਣਾ, ਬਹੁਤਾ ਸਮਾਂ ਨਹੀਂ ਲੱਗਣਾ। ਹਾਂ, ਸਮਾਂ ਉੱਥੇ ਲੱਗਣਾ ਵੀ ਇੱਕ ਸ਼ਬਦ ਅੰਦਰ ਨਹੀਂ ਜਾ ਰਿਹਾ, ਇੱਕ ਪੰਗਤੀ ਅੰਦਰ ਨਹੀਂ ਜਾ ਰਹੀ, ਇੱਕ ਕਣੀ ਵੀ ਅੰਦਰ ਨਹੀਂ ਜਾ ਰਹੀ, ਸਮਾਂ ਉਹਨੂੰ ਲੱਗਣਾ। ਜਦੋਂ ਇੱਕ ਵੀ ਬੂੰਦ ਅੰਦਰ ਨਾਮ ਰਸ ਦੀ ਚਲੀ ਗਈ, ਉਹਨੇ ਉਸੇ ਵੇਲੇ ਸੋਕਾ ਖਤਮ ਕਰ ਦੇਣਾ, ਪਰ ਉਹ ਜਾ ਨਹੀਂ ਨਾ ਰਹੀ, ਢਿੱਲ ਸਾਡੇ ਵੱਲੋਂ ਹੈ, ਕਮੀ ਸਾਡੇ ਵਿੱਚ ਹੈ। ਸੂਕੇ ਹਰੇ ਕੀਏ ਖਿੰਨ ਮਾਹੀ, ਖਿੰਨ ਦਾ ਅਰਥ ਕੀ ਕਰਾਂਗੇ, ਪਲ ਭਰ ਅੱਖ ਝਮਕਦੇ ਸਮੇਂ 'ਚ ਉਹ ਅੰਦਰੋਂ ਸੁੱਕੇ ਨੂੰ ਹਰਾ ਕਰ ਸਕਦਾ, ਪਰ ਉਹ ਕਣੀ ਵੀ ਤਾਂ ਅੰਦਰ ਜਾਵੇ ਨਾਮ ਦੀ, ਰਸ ਵੀ ਤਾਂ ਜਾਵੇ, ਉਹ ਇੱਕ ਬੂੰਦ ਨਾਮ ਦੀ ਅੰਦਰ ਤੇ ਜਾਵੇ, ਉਸੇ ਵੇਲੇ ਖਿੰਨ ਵਿੱਚ ਹੀ ਅੰਦਰ ਦਾ ਸੋਕਾ ਮੁੱਕ ਜਾਣਾ, ਹਰਿਆ ਭਰਿਆ ਹੋ ਜਾਣਾ ਜੀਵਨ। ਉਹ ਇੱਕ ਕਣੀ ਹੀ ਅੰਦਰ ਚਲੀ ਜਾਏ, ਇੱਕ ਸ਼ਬਦ ਅੰਦਰ ਚਲਾ ਜਾਏ, ਇੱਕ ਪੰਗਤੀ ਅੰਦਰ ਚਲੀ ਜਾਏ, ਉਹਦੇ ਵਾਸਤੇ ਅਸੀਂ ਰੋਜ਼ ਨਿਤਨੇਮ ਕਰਨਾ, ਉਹਦੇ ਵਾਸਤੇ ਰੋਜ਼ ਬਾਣੀ ਦਾ ਅਭਿਆਸ ਕਰਨਾ। ਇਹ ਬਾਣੀ ਦਾ ਅਭਿਆਸ ਛੱਡਣਾ ਨਹੀਂ ਹੈ, ਜੇ ਅਸੀਂ ਬਾਣੀ ਦਾ ਅਭਿਆਸ ਛੱਡ ਦਾਂਗੇ ਫਿਰ ਰਸ ਕਿੱਦਾਂ ਬਣੇਗਾ। ਕਈ ਵਾਰੀ ਨਾ ਜਿਹੜੇ ਜਾਗ ਲਾ ਕੇ ਮੱਖਣ ਕੱਢਦੇ ਆ, ਕਈ ਵਾਰੀ ਹੁਣ ਤਾਂ ਚਲੋ ਬਿਜਲੀ ਨਾਲ ਸੌਖਾ ਹੋ ਗਿਆ ਕੰਮ, ਪਹਿਲਾਂ ਹੱਥਾਂ ਨਾਲ ਮਧਾਣੀ ਫੇਰਨੀ ਪੈਂਦੀ ਸੀ ਨਾ, ਕਈ ਵਾਰੀ ਤਾਂ ਮੱਖਣ ਥੋੜ੍ਹੀ ਜਿਹੀ ਮਿਹਨਤ ਕਰਕੇ ਉੱਪਰ ਆ ਜਾਂਦਾ ਸੀ, ਪਰ ਕਈ ਵਾਰੀ ਮਧਾਣੀ ਫੇਰੀ ਜਾਓ, ਹੱਥ ਥੱਕ ਜਾਣੇ, ਬਾਹਾਂ ਥੱਕ ਜਾਣੀਆਂ, ਅਤੇ फिर छड देना भी मेरे तो नहीं होना है। ते घर दे सियाने बजुर्ग ने आखना हिम्मत ना हार मदानी चलाई चल मक्खन आ जाएगा उपर। असी बाणी पढ़नी छड़नी नहीं है, जे छड़ता फिर साडे पल्ले की रहना है। असी गुरबाणी का अभ्यास नहीं छड़ना, बड़िया औखाइयां आउणगियां मुश्किलां आउणगियां रुकावटां, क्योंकि हालत बिगड़ी हुई है ना। जे एक हुंदा भी बंदे ने दवाई खाधी आराम आ गया, एक ये है भी ऑपरेशन करना पैना, बड़ा लंबा ट्रीटमेंट चलेगा इलाज चलेगा, एक ने एक गोली खाधी आराम आ गया, फर्क है ना। इस वास्ते कईयां दा अंदर भांडा इन्ना मलीन होया पिया, नहीं अंदर रस बनदा, नहीं अंदर नाम टिकदा। पर कईयां दे बाणी पढ़दियां रस बनना शुरू हो जांदा है, नाम रस आउणा शुरू हो जांदा है, अंदर दी अवस्था है। जे सानू लगदा है भी रस नहीं बनिया, इहदा मतलब भांडा अत मलीन है, इहदा मंदर अंदर सोका ज्यादा पिया होया है। अंदर आषाढ़ तपंदा तिस लगे वाली खेड ज्यादा है, इसलिए मैनू मेहनत ज्यादा करनी पेगी। असी बाणी का अभ्यास नहीं छड़ना। बच्चा रोंदा है ना, मैं नहीं जाना स्कूल, मैं नहीं पढ़ना, फिर भी उन्हू धक्के नाल भेजते हैं। वह पता है आप असी नितनेम छड़ दईए, पाठ छड़ दईए, संगत छड़ दईए, नहीं। सानू भी उद्यम करते रहना है ताकि एक दिन फल मिल जाए, फल की आस रख के। फिर सावन सरसी कामणी चरण कमल स्यों प्यार, स्यों नाल जिदा वाहिगुरु जी दे चरणा नाल प्यार बन गया, पैर प्यार पै गया, प्रेम सच्चा प्रेम, दिखावे वाला नहीं, पदार्थां वाला नहीं, भी सिर्फ पदार्थां करके है, मतलब ही नहीं। ये लोड़ है तो वाहिगुरु नूं याद कर लो, नहीं लोड़ है तो छड़ो परां। लोड़ पै गई तो तीन तीन बजे उठ के भी पाठ करदा है, नहीं लोड़ है तो अठ बजे तक अख नहीं खोलती। ये नहीं साची प्रीत हम, तुम स्यों जोरी तुम स्यों जोर अवर संग तोरी। ये प्यार पै गया चरण कमल स्यों, जेडे कमल वर्गे पाक पवित्र चरण ने, चरण तो भाव नाम, परमेश्वर दे नाम नाल जिदी प्रीत बन आई, प्रेम बनाया। और किवें मन बड़े सवाल करदा, अज ते है ही सवाल सवाल ने, कोई गल कर लो ते भी सवाल खड़े हो जांदे आ। एक गल तुसी करो अगे भी सवाल करन वाले खलोते आ, मन भी सवाल करदा है किदां प्रेम पावां, किवें पएगा, किदां हुंदा है। महाराज कहिंदे रेमन ऐसी हर स्यों प्रीत कर, दस्या जिमें भवरा फुल दे नाल करदा है, मछली पानी नाल प्रीत करदी है। इस तरह की प्रीत तू पा जिमें जल ते दुध आपस च मिक्स हो जांदे है, तू भी उहदे नाम विच मिक्स हो जा, एक मिक हो जा। तो जिन्हें चरण कमल स्यों प्यार प्यार पालिया, उहदे जीव इस्त्री दे अंदर नाम रस बन जांदा है, हरिया भरिया उहदा जीवन हो जांदा है। मन तन रता सच रंग, रंग दे गगे नू सिहारी प्रेम रंग विच, रंग दा भाव प्रेम रंग विच, सच्चे प्रेम दे रंग विच। वाहिगुरु जी साडे नाल झूठा प्रेम नहीं करते, दिखावे वाला नहीं करते, दिखावे वाला प्रेम नहीं है, वो सच्चा प्रेम है। असी भी वाहिगुरु जी नाल सच्चा प्रेम पाउणा है, सच्ची प्रीत पाउणी है। ते मन तन रत्ता, उहदा मन ते तन रत्या गया सच्चे नाम दे रंग विच। ते जिहदा अंदर मन ते तन सच्चे नाम विच रंगिया गया, इक्को नाम आधार उहदी जिंदगी विच, इक्को ही आसरा हुंदा है उह हुंदा है नाम दा, इक्को ही सहारा हुंदा है उह हुंदा है नाम दा। उहदा जीवन फिर कदे डावांडोल नहीं हुंदा। ये नहीं कि एक दा पल्ला छड्डिया ते दूजे दा पकड़ लिया, दूजे दा छड्डिया ते तीजे दा पकड़ लिया, नहीं। इक्को नाम आधार उहदी जिंदगी विच एक दा ही आसरा सहारा बन जांदा है, फिर वह किसी होर ਦਾ ਸਹਾਰਾ ਜੀਵਨ ਦੇ ਵਿੱਚ ਨਹੀਂ ਬਣਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਸਮਝਾਉਂਦੇ ਹਨ,
1: ਵਿਖਿਆ ਰੰਗ ਕੁੜਾਵੇ ਜਿਸਨ ਸਭੇ ਸਾਰ।
0: ਹੁਣ ਜਦੋਂ ਮਨ ਤਨ ਰੱਤਾ, ਮਨ ਵੀ ਰੱਤਿਆ ਗਿਆ ਤੇ ਤਨ ਵੀ ਰੱਤਿਆ ਗਿਆ, ਨਾਮ ਰੰਗ ਵਿੱਚ ਇੱਕ ਆਸਰਾ ਬਣ ਗਿਆ। ਹੁਣ ਜਦੋਂ ਇੱਕ ਦਾ ਸਹਾਰਾ ਸੱਚੇ ਦਾ, ਹੁਣ ਇੱਥੇ ਕੁੜਿਆਰ ਨਹੀਂ, ਇੱਥੇ ਹੁਣ ਸੱਚਿਆਰ ਹੋ ਗਿਆ, ਇੱਥੇ ਹੁਣ ਦੁਹਾਗਣ ਨਹੀਂ, ਇੱਥੇ ਸੁਹਾਗਣ ਹੋ ਗਈ। ਅਤੇ ਜਦੋਂ ਉਹ ਸੁਹਾਗਣ ਹੋ ਗਈ, ਸੁਹਾਗ ਨਾਲ ਜੁੜ ਗਈ ਜੀਵ ਇਸਤਰੀ, ਫਿਰ ਵਿਖਿਆ ਰੰਗ ਕੁੜਾਵੇ ਆ, ਸਾਰੇ ਰੰਗ ਕੂੜੇ ਨਜ਼ਰ ਆਉਂਦੇ ਆ, ਝੂਠੇ ਫਿੱਕੇ, ਇਹ ਵਿਖ ਵਾਲੇ ਨਜ਼ਰ ਆਉਂਦੇ ਆ। ਪਹਿਲਾਂ ਕੀ ਸੀ? ਅੰਮ੍ਰਿਤ ਛਾੜ ਵਿਖ ਹੈ ਵਿਖ ਖਾਈ, ਪਹਿਲਾਂ ਅੰਮ੍ਰਿਤ ਵਿਖ ਲੱਗਦਾ ਸੀ ਜ਼ਹਿਰ, ਅਤੇ ਵਿਖ ਤਾਂ ਅੰਮ੍ਰਿਤ ਲੱਗਦਾ ਸੀ। ਹੁਣ ਕੀ ਹੋਇਆ? ਹੁਣ ਜਦੋਂ ਦਾ ਸੱਚੇ ਨਾਮ ਰੰਗ ਵਿੱਚ ਰੰਗਣਾ ਕੀਤਾ, ਹੁਣ ਸਾਰੇ ਰੰਗ ਕੂੜੇ ਨਜ਼ਰ ਆਉਂਦੇ ਆ, ਝੂਠੇ ਨਾਸ਼ਵੰਤ। ਹੁਣ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਮਹਾਰਾਜ ਕਹਿੰਦੇ ਸਾਰੇ ਰੰਗ ਵਿਖ ਦੇ ਨਜ਼ਰ ਆਉਂਦੇ ਆ, ਵੀ ਮਾਇਆ ਵੀ ਰੰਗ ਵਿੱਚ ਰੰਗੇ ਹੋਏ ਨੇ। ਦਿਸਨ ਸਭੇ ਛਾਰ, ਇਹ ਸਭ ਇੱਕ ਦਿਨ ਛਾਰ ਹੋ ਜਾਣਾ, ਸਵਾਹ ਹੋ ਜਾਣਾ, ਮਿੱਟੀ। ਮੈਂ ਕਿਹਦੇ ਨਾਲ ਪ੍ਰੇਮ ਪਾਵਾਂ? ਜਿਹਦੇ ਨਾਲ ਪਾਵਾਂ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ, ਕਿਉਂਕਿ ਇਹ ਖੇਡ ਹੀ ਉਸ ਮਾਲਕ ਨੇ ਪੰਜ ਤੱਤਾਂ ਦੀ ਐਸੀ ਬਣਾਈ ਹੈ। ਬੜੀ ਵਾਰੀ ਵੀ ਜ਼ਿਕਰ ਹੋਇਆ ਕਿ ਜਿਸ ਦਿਨ ਬੱਚੀ ਪੱਲਾ ਪਕੜਦੀ ਹੈ ਨਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਨੰਦ ਕਾਰਜ ਕਰਨ ਲੱਗਿਆਂ, ਉਦੋਂ ਕੀ ਹੁੰਦਾ? ਸਾਰਾ ਕੁਝ ਤਿਆਗ ਕੇ ਇੱਕ ਜਿਹਦਾ ਪੱਲਾ ਪਕੜਿਆ ਉਹ ਪ੍ਰਣ ਕਰਦੀ ਹੈ ਕਿ ਅੱਜ ਤੋਂ ਸਾਰੀ ਜ਼ਿੰਦਗੀ ਮੈਂ ਇਹਦੇ ਸਹਾਰੇ ਚੱਲਣਾ, ਜਿਹਦੇ ਲੜ ਮੈਨੂੰ ਮੇਰੇ ਮਾਪਿਆਂ ਨੇ ਲਾਇਆ ਹੈ। ਫਿਰ ਹੱਬੇ ਸਾਕ ਕੁੜਾਵੇ ਡਿੱਠੇ, ਜਦੋਂ ਸੱਚੇ ਨਾਮ ਨਾਲ, ਅਤੇ ਉਹ ਜਿਹੜੇ ਅੱਗੇ ਵੀ ਬੜੀ ਵਾਰ ਆਖਿਆ, ਚਾਰ ਲਾਵਾਂ ਦਾ ਪਾਠ ਕੇਵਲ ਬਾਹਰ ਦੀ ਰਸਮ ਨਿਭਾਉਣ ਤੱਕ ਸੀਮਤ ਨਹੀਂ ਹੈ, ਉਹ ਸਾਡੇ ਅੰਦਰ ਦੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਦੀ ਹੈ। ਉਹ ਚਾਰ ਲਾਵਾਂ ਦਾ ਪਾਠ ਉਹ ਰੂਹਾਨੀਅਤ ਵਾਸਤੇ ਦੀ ਹੈ, ਕੇਵਲ ਬਾਹਰ ਨਹੀਂ ਵੀ ਚਾਰ ਲਾਵਾਂ ਪੜੀਆਂ ਰਸਮ ਨਿਭਾਈ ਅਤੇ ਉਹ ਗਏ, ਉਹ ਅੰਦਰ ਰੂਹਾਨੀਅਤ ਵਾਸਤੇ ਦੀ ਹੈ। ਉਹਨੂੰ ਇਸ ਲਈ ਵੀ ਪਾਠ ਕਰਿਆ ਕਰੀਏ, ਕਿਉਂਕਿ ਕੁਝ ਸ਼ਬਦ ਐਸੇ ਆ ਬੰਦਾ ਕਹਿੰਦਾ ਜੀ ਇਹ ਬਸ ਇੱਕ ਭੋਗ 'ਤੇ ਪੜ੍ਹੀ ਦੇ ਆ, ਇਹ ਜਨਮ 'ਤੇ ਪੜ੍ਹੀ ਦੇ ਆ, ਇਹ ਆਨੰਦ ਕਾਰਜ 'ਤੇ ਪੜ੍ਹੀ ਦੇ ਆ, ਬਸ ਅਸੀਂ ਤਾਂ ਬਾਣੀ ਨੂੰ ਇੱਦਾਂ ਵੰਡ ਦਿੱਤਾ ਵੀ ਚਾਰ ਲਾਵਾਂ ਦਾ ਪਾਠ ਕੇਵਲ ਆਨੰਦ ਕਾਰਜ ਵੇਲੇ ਕਰੀਦਾ, ਰੋਜ਼ ਥੋੜ੍ਹੀ ਕਰੀਦਾ, ਐਵੇਂ ਥੋੜ੍ਹੀ ਕਰੀਦਾ, ਨਹੀਂ ਇਹ ਰੋਜ਼ ਪੜ੍ਹੋ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਇਹ ਰੋਜ਼ ਆਪਣੇ ਨਿੱਤ ਦਾ ਨੇਮ ਬਣਾ ਲਓ ਵੀ ਚਾਰ ਲਾਵਾਂ ਦਾ ਪਾਠ ਮੈਂ ਕਰਨਾ ਹੀ ਕਰਨਾ ਹੈ, ਕਿਉਂਕਿ ਇਹ ਮੇਰੇ ਪਤੀ ਪਰਮੇਸ਼ਵਰ ਨਾਲ ਮਿਲਾਉਣ ਵਾਸਤੇ ਹੈ। ਜਿਹੜੀ ਜੀਵ ਇਸਤਰੀ ਵਿਛੜੀ ਹੋਈ ਹੈ ਆਤਮਾ, ਇਹ ਰੂਹਾਂ ਦੇ ਮੇਲ ਵਾਸਤੇ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਇੱਕ ਨਾਮ ਦਾ ਆਸਰਾ ਲੈ ਲਿਆ, ਸਾਵਣ ਸਰਸੀ ਕਾਮਣੀ, ਉਸ ਜੀਵ ਇਸਤਰੀ ਵਿੱਚ ਨਾਮ ਦਾ ਰਸ ਭਰ ਗਿਆ, ਮਨ ਤਨ ਰੱਤਿਆ ਗਿਆ, ਫਿਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ, ਇਹ ਸਭ ਕੁਝ ਫਿਰ ਨਾਸ਼ਵੰਤ ਦਿਸਦਾ, ਇਹ ਸਭ ਕੁਝ ਫਿਰ ਝੂਠ ਜਿਹੜਾ ਉਹਨੂੰ ਨਜ਼ਰ ਆ ਜਾਂਦਾ ਹੈ।
1: ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ।
0: ਇਹ ਜਿਹੜੀ ਹਰੀ ਦੇ ਨਾਮ ਦੀ ਅੰਮ੍ਰਿਤ ਦੀ ਬੂੰਦ ਹੈ, ਇਹ ਬੜੀ ਸਵਾਦ ਹੈ, ਬੜੀ ਸਵਾਦ ਹੈ, ਕਿਉਂਕਿ ਜਿਹਨੇ ਚਾਖੀ ਸੋਈ ਜਾਣਾ, ਇਹਦਾ ਰਸ ਦਾ ਸਵਾਦ ਜਿਹਨੇ ਚੱਖਿਆ, ਜਿਹਦੇ ਗਲ ਤੋਂ ਥੱਲੇ ਉਤਰਿਆ, ਉਹਨੂੰ ਪਤਾ ਵੀ ਇਹ ਬੂੰਦ ਕਿੰਨੀ ਸੁਹਾਵਣੀ ਹੈ। ਪਹਿਲਾਂ ਹੀ ਬੇਨਤੀ ਕੀਤੀ ਵੀ ਅੰਦਰ ਸੋਕਾ ਪਿਆ, ਕਿੰਨੇ ਸਾਲਾਂ ਤੋਂ ਇੱਕ ਬੂੰਦ ਅੰਦਰ ਚਲੀ ਗਈ, ਉਹਨੇ ਸੁੱਕੇ ਹਰੇ ਕੀਏ ਖਿੰਨ ਮਾਹੇ, ਅਤੇ ਉਹਨੂੰ ਪੁੱਛੋ ਫਿਰ ਇਹ ਬੂੰਦ ਕਿੰਨੀ ਸੁਹਾਵਣੀ ਹੈ, ਕਿੰਨਾ ਅੰਦਰ ਜਿਹੜਾ ਸੋਕਾ ਪਿਆ ਸੀ ਹਰਿਆਵਲੀ ਵਿੱਚ ਬਦਲ ਗਿਆ। ਜਿਹਨੇ ਇਹ ਪੀਤੀ ਹੈ ਉਹਨੂੰ ਪਤਾ ਹੈ, ਜਿਹਨੇ ਇਹ ਨਾਮ ਰਸ ਪੀਤਾ ਹੈ ਉਹਨੂੰ ਪਤਾ ਹੈ ਕਿ ਇਹ ਰਸ ਵਿੱਚ ਕਿੱਡੀ ਵੱਡੀ ਬਖਸ਼ਿਸ਼ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਇਹ ਪੀਤੀ ਕਿੱਦਾਂ ਜਾਣੀ ਹੈ? ਸਾਧੂ ਨੂੰ ਮਿਲ ਕੇ। ਸਾਧੂ ਕੌਣ ਹੈ? ਗੁਰੂ। ਇਹ ਗੁਰੂ ਨੂੰ ਮਿਲ ਕੇ ਸੰਗਤ ਵਿੱਚ ਬੈਠ ਕੇ ਪੀਤੀ ਜਾਣੀ ਹੈ। ਹੁਣ ਅੰਮ੍ਰਿਤ ਘਰ ਘਰ ਕੋਈ ਥੋੜ੍ਹੀ ਤਿਆਰ ਕਰ ਦੇਗਾ ਵੀ ਆ ਜਾਓ ਜੀ ਖੰਡੇ ਦੀ ਪੌਲ ਲੈ ਲਓ, ਇਹ ਘਰ ਘਰ ਥੋੜ੍ਹੀ ਤਿਆਰ ਹੋਣਾ। ਉਹਦੇ ਵਾਸਤੇ ਗੁਰੂ ਦੀ ਹਜ਼ੂਰੀ ਚਾਹੀਦੀ ਹੈ, ਉਹਦੇ ਵਾਸਤੇ ਪੰਜ ਪਿਆਰੇ ਚਾਹੀਦੇ ਨੇ, ਉਹਦੇ ਵਾਸਤੇ ਫਿਰ ਬਾਣੀ ਦਾ ਨਾਲ ਪ੍ਰਵਾਹ ਵੀ ਚਾਹੀਦਾ, ਬਾਣੀਆਂ ਦਾ ਜਾਪ ਵੀ ਚਾਹੀਦਾ, ਫਿਰ ਜਾ ਕੇ ਉਹ ਅੰਮ੍ਰਿਤ ਰਸ ਬਣਦਾ। ਗੁਰੂ ਤੋਂ ਬਿਨਾਂ ਨਹੀਂ ਬਣਨਾ, ਪੰਜਾਂ ਪਿਆਰਿਆਂ ਤੋਂ ਬਿਨਾਂ ਨਹੀਂ ਬਣਨਾ। ਇੱਦਾਂ ਦੇ ਘਰ ਘਰ ਪਤਾਸੇ ਘੋਲ ਕੇ ਪਿਆ ਦਿਓ। ਇਸ ਵਾਸਤੇ ਇਹ ਮਿਲ ਸਾਧੂ, ਮਿਲ ਕੇ ਲੱਲੇ ਨੂੰ ਸਿਹਾਰੀ ਹੈ, ਮਿਲ ਕੇ ਸਾਧੂ ਨੂੰ ਮਿਲ ਕੇ ਗੁਰੂ ਨੂੰ ਮਿਲਣਾ ਪਹਿਲਾਂ ਜ਼ਰੂਰੀ ਹੈ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਨਾ, ਪੰਜ ਪਿਆਰੇ ਖੰਡੇ ਦੀ ਪੌਲ ਤਿਆਰ ਕਰਦੇ ਆ, ਉਹ ਸਿੱਧਾ ਨਹੀਂ ਵੀ ਆਓ ਬੈਠੋ, ਪਹਿਲਾਂ ਗੁਰੂ ਨਾਲ ਮਿਲਾਉਂਦੇ ਆ, ਪਹਿਲਾਂ ਸੁਧਾਈ ਕਰਾਉਂਦੇ ਆ, ਪਹਿਲਾਂ ਉਹਨਾਂ ਤੋਂ ਪੁੱਛਦੇ ਆ, ਫਿਰ ਸੁਧਾਈ, ਉਹ ਫਿਰ ਆਪਣੀ ਪਹਿਲਾਂ ਸੁਧਾਈ ਕਰਦੇ ਆ ਗੁਰੂ ਮਹਾਰਾਜ ਅੱਗੇ ਸਾਹਮਣੇ ਖਲੋ ਕੇ ਵੀ ਮਹਾਰਾਜ ਖੰਡੇ ਦੀ ਪੌਲ ਤਿਆਰ ਹੋਣੀ ਹੈ ਅਤੇ ਤੁਸੀਂ ਕਿਰਪਾ ਕਰਿਓ। ਫਿਰ ਜਿਹੜੇ ਪ੍ਰਾਣੀ ਆਏ ਆ ਉਹਨਾਂ ਦੀ ਸੁਧਾਈ ਹੋਣੀ ਹੈ, ਸਤਿਗੁਰੂ ਅੱਗੇ ਪੇਸ਼ੀ ਹੋਣੀ ਹੈ, ਸਤਿਗੁਰੂ ਨੂੰ ਮਿਲਣਾ, ਫਿਰ ਜਾ ਕੇ ਉਹ ਅੰਮ੍ਰਿਤ ਬੂੰਦ ਮਿਲਦੀ ਹੈ। ਇਸ ਵਾਸਤੇ ਸਾਹਿਬ ਜੀ ਕਹਿੰਦੇ, ਹਰ ਅੰਮ੍ਰਿਤ ਬੂੰਦ ਸੁਹਾਵਣੀ ਜਿਸ ਸਾਵਣ ਸਰਸੀ ਕਾਮਣੀ। ਜਿਹਦਾ ਪ੍ਰਭੂ ਚਰਨਾਂ ਨਾਲ ਪ੍ਰੇਮ ਸੀ, ਜਿਹਨੇ ਇਹ ਰਸ ਪੀਤਾ, ਉਹਨੂੰ ਪੁੱਛਿਆ, ਉਹ ਕਹਿੰਦੇ ਮਿਲ ਸਾਧੂ ਪੀਵਣ ਹਾਰ। ਇਹ ਗੁਰੂ ਨੂੰ ਮਿਲ ਕੇ, ਗੁਰੂ ਵਾਲੇ ਬਣ ਕੇ, ਗੁਰੂ ਚਰਨਾਂ 'ਚ ਜੁੜ ਕੇ ਇਸ ਅੰਮ੍ਰਿਤ ਬੂੰਦ ਨੂੰ ਪੀਤਾ ਜਾ ਸਕਦਾ ਹੈ। ਇਹ ਕਿੰਨੀ ਅੰਦਰ ਸਵਾਦ ਹੈ, ਕਿੰਨਾ ਇਹਦਾ ਰਸ ਹੈ, ਇਹ ਤਾਂ ਜਿਹੜਾ ਪੀਵੇਗਾ ਉਹਨੂੰ ਹੀ ਇਹ

ਗੁਰੂ ਨੂੰ ਮਿਲ ਕੇ ਸਤਿਗੁਰੂ ਨੂੰ ਅੰਮ੍ਰਿਤ ਰਸ ਪੀਤਾ ਜਾਂ ਉਹਦੀ ਇੱਕ ਬੂੰਦ ਦੀ ਅੰਦਰ ਜਿਹੜੀ ਸੀ ਉਹ ਪੀਣ ਵਾਸਤੇ ਮਿਲ ਗਈ, ਅੰਦਰ ਕੀ ਕੀਤਾ ਉਹਨੇ ਪੂਰਾ ਅੰਦਰ ਜੀਵਨ ਹਰਿਆ ਭਰਿਆ ਕਰਕੇ ਰੱਖਤਾ। ਵਣ ਤਿਣ ਪ੍ਰਭ ਸੰਗ ਮੌਲਿਆ, ਵਣ ਜੰਗਲ, ਤਿਣ ਘਾਹ ਦਾ ਇੱਕ ਛੋਟਾ ਜਿਹਾ ਤੀਲਾ ਤਿਣਕਾ, ਜਿਵੇਂ ਬਾਹਰੋਂ ਬਰਸਾਤ ਹੁੰਦੀ ਹੈ, ਬਰਸਾਤ ਹੋਣ ਦੇ ਨਾਲ ਇੱਕ ਘਾਹ ਦਾ ਤਿਨਕਾ ਜਿਹੜਾ ਉਹਦੇ ਤੋਂ ਲੈ ਕੇ ਪੂਰਾ ਜੰਗਲ ਹਰਿਆ ਭਰਿਆ ਹੋ ਜਾਂਦਾ ਹੈ। ਸੁੱਕੇ ਪੱਤੇ ਹਰੇ ਹੋ ਜਾਂਦੇ ਨੇ, ਸੁੱਕੇ ਰੁੱਖ ਹਰੇ ਹੋ ਜਾਂਦੇ, ਉਹਨਾਂ 'ਚ ਰਸ ਭਰ ਜਾਂਦਾ ਹੈ। ਇਸੇ ਤਰ੍ਹਾਂ ਅੰਦਰ ਦੀ ਇਹ ਜਿਹੜੇ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਸੁਰਤ ਹੈ, ਮਤ ਹੈ, ਮਨ ਹੈ, ਬੁੱਧ ਹੈ, ਇਹ ਸਾਰੇ ਅੰਦਰੋਂ ਮੌਲੇ ਜਾਂਦੇ ਨੇ। ਇਹਨਾਂ ਸਾਰਿਆਂ ਦੇ ਵਿੱਚ ਉਸ ਰਸ ਦਾ ਪ੍ਰਭਾਵ ਪੈ ਜਾਂਦਾ ਹੈ। ਅੰਦਰ ਦੇਖਾਂਗੇ ਨਾ, ਅਸੀਂ ਤਾਂ ਬਾਹਰ ਦੇਖ ਰਹੇ ਹਾਂ, ਅੱਖਾਂ ਨੇ, ਕੰਨ ਹੈ, ਮੂੰਹ ਹੈ, ਨੱਕ ਹੈ, ਹੱਥ ਹੈ, ਪੈਰ ਹੈ, ਅੰਦਰ ਵੀ ਤਾਂ ਦੇਖੋ ਅੰਦਰ ਕੀ ਹੈ, ਸੁਰਤ ਹੈ, ਮਤ ਹੈ, ਮਨ ਹੈ, ਬੁੱਧ ਹੈ, ਚਿੱਤ, ਅੰਦਰ ਉਹ ਜੀਵ ਇਸਤਰੀ ਹੈ, ਉਹ ਸਾਰਾ ਕੁਝ ਮੌਲਿਆ ਗਿਆ। ਅੰਦਰ ਰਸ ਭਰਪੂਰ ਨਾਮ ਜਿਹੜਾ ਸੀ ਉਹ ਅੰਦਰ ਬਣ ਗਿਆ, ਜੀਵਨ ਹਰਿਆ ਭਰਿਆ ਹੋ ਗਿਆ। ਸਮਰੱਥ ਪੁਰਖ ਅਪਾਰ, ਫਿਰ ਪਤਾ ਲੱਗਾ ਵੀ ਉਹ ਪੁਰਖ ਤੇ ਸਰਬ ਕਲਾ ਸਮਰੱਥ ਹੈ। ਉਹ ਤਾਂ ਸਰਬ ਕਲਾ ਸਮਰੱਥ ਤੇ ਅਪਾਰ ਹੈ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦਾ ਅੰਤ ਹੈ ਹੀ ਨਹੀਂ। ਫਿਰ ਜਾ ਕੇ ਇਹ ਗੱਲ ਜਿਹੜੀ ਸੀ ਉਹ ਸਮਝ ਦੇ ਵਿੱਚ

ਤਪ ਅਸੀਂ ਪ੍ਰਭੂ ਨੂੰ ਮਿਲਣ ਦੀ ਉਹਦੇ ਅੰਦਰ ਬੇਨਤੀ ਹੋ ਰਹੀ ਹੈ ਵੀ ਵਾਹਿਗੁਰੂ ਜੀ ਕਿੱਦਾਂ ਮੇਲ ਹੋਏਗਾ। ਹੁਣ ਆਸ ਪਾਸ ਦੇਖਿਆ ਕੁਝ ਸਖੀਆਂ ਹੈ ਜਿਹੜੀ ਪ੍ਰਭੂ ਨੂੰ ਮਿਲ ਗਈਆਂ, ਸੁਹਾਗਣਾ ਗੁਰਮੁਖ। ਫਿਰ ਆਖਿਆ ਵੀ ਜਿਨ੍ਹਾਂ ਨੇ ਸਖੀ ਨੇ ਸਖੀਆਂ ਨੇ ਪ੍ਰਭੂ ਪਾ ਲਿਆ ਪਰਮੇਸ਼ਵਰ, ਮੈਂ ਸੱਦ ਕੇ ਜਾਵਾਂ, ਮੈਂ ਤੇ ਅਜੇ ਅਰਦਾਸ ਹੀ ਕਰ ਰਹੀ ਹਾਂ ਪ੍ਰਭੂ ਕਦੋਂ ਮੇਲ ਹੋਏਗਾ। ਕਈ ਸਖੀਆਂ ਨੇ ਤੇ ਪ੍ਰਭੂ ਪਾ ਵੀ ਲਿਆ, ਗੁਰਮੁਖਾਂ ਨੇ। ਤੋ ਜਿੰਨੀ ਸਖੀ ਹੈ ਪ੍ਰਭ ਪਾਇਆ, ਜਿੰਨੀ ਜਿਨ੍ਹਾਂ ਸਖੀਆਂ ਨੇ ਪ੍ਰਭੂ ਨੂੰ ਪਾ ਲਿਆ, ਹਾਂ ਤਿੰਨ ਕੈ ਸਦ ਬਲਿਹਾਰ, ਹਾਂ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ, ਉਹਨਾਂ ਗੁਰਮੁਖਾਂ ਤੋਂ, ਉਹਨਾਂ ਸੁਹਾਗਣਾਂ ਤੋਂ ਬਲਹਾਰੇ ਜਾਵਾਂ ਜਿਨ੍ਹਾਂ ਨੇ ਪਰਮੇਸ਼ਵਰ ਨਾਲ ਸੱਚੀ ਪ੍ਰੀਤ ਪਾ ਕੇ ਅਤੇ ਉਸ ਪਿਆਰੇ ਨੂੰ ਪਾ ਲਿਆ। ਅੱਜ ਅਸੀਂ ਇੱਕ ਸਖੀ ਤੋਂ ਬਲਹਾਰੇ ਜਾ ਰਹੇ ਹਾਂ, ਉਹਦਾ ਨਾਮ ਪਤਾ ਕੀ ਹੈ? ਭਾਈ ਤਾਰੂ ਸਿੰਘ। ਇਹ ਪੰਗਤੀ ਉਹਨਾਂ 'ਤੇ ਢੁੱਕਦੀ ਹੈ, ਉਹਨਾਂ ਨੇ ਪਾ ਲਿਆ ਆਪਣਾ ਆਪਾ ਕੁਰਬਾਨ ਕਰ ਦਿੱਤਾ। ਅਸੀਂ ਤੇ ਆ ਦੁਨੀਆਂ ਦੇ ਫੈਸ਼ਨ ਨਹੀਂ ਛੱਡ ਸਕਦੇ, ਅਸੀਂ ਗੁਰੂ ਨਾਲ ਪ੍ਰੇਮ ਕਿੱਥੋਂ ਪਾਲਾਂਗੇ? ਅਸੀਂ ਤੇ ਹੱਥਾਂ 'ਚ ਪਾਏ ਹੋਏ ਨਗ ਨਹੀਂ ਛੱਡ ਸਕਦੇ, ਅਸੀਂ ਗੁਰੂ ਦਾ ਦਿੱਤਾ ਕੜਾ ਕਿੱਥੋਂ ਪਾਲਾਂਗੇ? ਗੱਲਾਂ ਕਰਨੀਆਂ ਸੌਖੀਆਂ। ਜਿਨ੍ਹਾਂ ਨੇ ਪ੍ਰੇਮ ਪਾਇਆ ਉਹ ਕਹਿੰਦੇ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਅਤੇ ਸਾਡੀ ਸਿੱਖੀ ਕਿੱਥੇ ਹੈ, ਸਾਡਾ ਸਿਦਕ ਕਿੱਥੇ ਹੈ? ਜਿਨ੍ਹਾਂ ਪ੍ਰੇਮ ਪਾਇਆ ਉਹਨਾਂ ਕਿਹਾ ਕੇਸਾਂ ਨੂੰ ਹੱਥ ਨਾ ਲਾਈ, ਅਸੀਂ ਤੇ ਆਪ ਹੱਥ ਲਵਾਉਂਦੇ ਹਾਂ ਵੀ ਲਾ ਹੱਥ ਸਾਡੇ ਕੇਸਾਂ ਨੂੰ। ਕਿੱਥੇ ਹੈ ਸਾਡਾ ਪ੍ਰੇਮ ਵਾਹਿਗੁਰੂ ਨਾਲ, ਜਿਨ੍ਹਾਂ ਨੇ ਏਡੀ ਵੱਡੀ ਸ਼ਹਾਦਤ ਕੁਰਬਾਨੀਆਂ ਦੇ ਦੇ ਕੇ ਸਾਨੂੰ ਏਡੀਆਂ ਵੱਡੀਆਂ ਸਰਦਾਰੀਆਂ ਦਿੱਤੀਆਂ, ਅੱਜ ਕਿੱਥੇ ਹੈ ਸਾਡਾ ਪ੍ਰੇਮ, ਕਿੱਥੇ ਹੈ ਸਾਡੀ ਸਿੱਖੀ? ਕਿੰਨਾ ਕੁ ਸਾਨੂੰ ਖੰਡੇ ਦੀ ਪੌਲ ਨਾਲ ਪਿਆਰ ਹੈ, ਪੰਜ ਕਕਾਰਾਂ ਨਾਲ ਕਿੰਨਾ ਕੁ ਪਿਆਰ ਹੈ ਸਾਡਾ? ਅਸੀਂ ਅਗਾਂਹ ਸਮੇਂ ਵਿੱਚ ਦੇਖੋ ਕੀ ਹਾਲਾਤ ਬਣਦੇ ਜਾ ਰਹੇ ਆ, ਕਿਉਂ? ਕਿਉਂਕਿ ਇੱਥੋਂ ਪਤਾ ਲੱਗਦਾ ਵੀ ਸਾਡਾ ਸਿੱਖੀ ਨਾਲ ਕਿੰਨਾ ਕੁ ਪ੍ਰੇਮ ਹੈ। ਅਤੇ ਦਿਨ ਅਸੀਂ ਮਨਾ ਰਹੇ ਹਾਂ ਉਹਨਾਂ ਦੇ ਕੁਰਬਾਨ ਜਾ ਰਹੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਪਾ ਲਿਆ। ਭਾਈ ਤਾਰੂ ਸਿੰਘ ਜੀ ਦੀ ਉਮਰ ਕਿੰਨੀ ਕੁ ਹੈ? ਪਰ ਗੱਭਰੂ ਨੇ, ਜਵਾਨ ਨੇ, ਉਹ 18 ਸਾਲ ਦੀ ਉਮਰ ਹੈ। ਅਤੇ ਅੱਜ ਦੇਖ ਲਓ 18 ਸਾਲ ਦੇ ਧੀਆਂ ਪੁੱਤਰਾਂ ਨੂੰ, ਘਰ ਦੇ ਵਿੱਚ ਬਜ਼ੁਰਗ ਬੈਠੇ ਰੋਂਦੇ ਆ, ਉਹ ਧੀਏ, ਮਾਂ ਰੋਂਦੀ ਹੈ, ਧੀਏ ਤੂੰ ਗੁਰੂ ਵਾਲ ਗੁਰੂ ਦੀ ਸਿੱਖੀ ਕਮਾਲ ਹੈ, ਪੁੱਤ ਕਮਾਲ ਹੈ, ਉਹ ਪਰਵਾਹ ਕੋਈ ਨਹੀਂ ਕਰਦਾ। ਮਾਪੇ ਰੋਂਦੇ ਆ ਇੱਥੇ ਆ ਕੇ, ਉਹ ਰੋਂਦੇ ਆ ਸਾਡੀ ਧੀ ਪੁੱਤ ਨੂੰ ਸਮਤ ਆ ਜਾਏ, ਮਾੜੀ ਸੰਗਤ ਵਿੱਚ ਪਏ ਹੋਏ ਆ, ਮਾੜੀਆਂ ਆਦਤਾਂ ਪੈ ਗਈਆਂ ਨੇ। ਸਾਨੂੰ ਗੁਰੂ ਮਹਾਰਾਜ ਨੇ ਬੜਾ ਉੱਚਾ ਕਿਰਦਾਰ ਦਿੱਤਾ ਸੀ, ਬਹੁਤ ਉੱਚੀ ਦਸਤਾਰ ਦਿੱਤੀ ਸੀ ਭਾਈ ਤਾਰ। ਹੁਣ ਇਹ ਕਸੂਰ ਵੀ ਫਿਰ ਬੇਨਤੀ ਕਰਾਂ, ਠੀਕ ਹੈ ਘਰ 'ਚ ਮਾਂ ਬਾਪ ਸਮਝਾਉਂਦੇ ਆ ਪਰ ਚੰਗੀ ਤਰ੍ਹਾਂ ਨਹੀਂ ਸਮਝਾ ਸਕੇ। ਭਾਈ ਤਾਰੂ ਸਿੰਘ ਨੂੰ ਵੀ ਮਾਂ ਨੇ ਹੀ ਸਮਝਾਇਆ ਸੀ ਵੀ ਸਿੱਖੀ ਕਿੱਦਾਂ ਨਿਭਾਉਣੀ ਹੈ। ਬੇਨਤੀਆਂ ਬੜੀਆਂ ਨੇ ਕਰਨ ਵਾਲੀਆਂ, ਸਮਾਂ ਸੀਮਤ ਹੈ। ਜਦੋਂ ਅਸੀਂ ਹਰ ਇੱਕ ਨੇ ਆਪਣੀ ਆਪਣੀ ਕਮਾਈ ਕਰਨੀ ਹੈ ਨਾਮ ਦੀ, ਪਰ ਜਦੋਂ ਤੱਕ ਬੱਚਾ ਹੋਸ਼ ਨਹੀਂ ਸੰਭਾਲਦਾ, ਉਹ ਦਿਨਾਂ ਦਾ ਮਹੀਨੇ ਦਾ ਛੋਟਾ ਬੱਚਾ ਨਹੀਂ ਪਤਾ ਉਹਨੂੰ, ਹਜੇ ਮਾਂ ਵੀ ਕਹਿਣਾ ਨਹੀਂ ਆਉਂਦਾ। ਇਹ ਮਾਂ ਦਾ ਫਰਜ਼ ਹੈ ਆਪਣੀ ਧੀ ਪੁੱਤ ਦੀ ਕਮਾਈ ਕਰੇ, ਉਹਦੇ ਲਈ ਨਿਤਨੇਮ ਕਰੇ। ਬੱਚੇ ਨੂੰ ਤਾਂ ਹਜੇ ਹੋਸ਼ ਹੀ ਨਹੀਂ ਹੈ, ਉਹ ਤਾਂ ਹਜੇ ਦਿਨਾਂ ਦਾ ਮਹੀਨੇ ਦਾ, ਅਤੇ ਉਹਨੂੰ ਹੁਣ ਅਸੀਂ ਕਮਾ ਰਹੇ ਹਾਂ, ਬੜਾ ਕੁਝ ਜੋੜ ਕੇ ਰੱਖਿਆ। ਪੁੱਛਿਆ ਕਾਹਦੇ ਲਈ, ਕਹਿੰਦੇ ਮੇਰੇ ਅੱਗੇ ਪੁੱਤ ਪੋਤਿਆਂ ਦੇ ਕੰਮ ਆਏਗਾ। ਉਹ ਚਿੰਤਾ ਹੈ, ਪੁੱਤ ਪੋਤਿਆਂ ਦੇ ਕੰਮ ਆਏਗਾ, ਮੈਂ ਕਮਾਈ ਇੰਨੀ ਕਰਕੇ ਜਾਵਾਂ, ਅਤੇ ਇਹ ਚਿੰਤਾ ਨਹੀਂ ਵੀ ਜਿਹੜੇ ਬੱਚੇ ਨੇ ਅਜੇ ਦਿਨ ਦਾ ਮਹੀਨੇ ਦਾ, ਉਹਦੀ ਕਮਾਈ ਕੌਣ ਕਰੇਗਾ, ਉਹਨੂੰ ਕਮਾ ਕੇ ਕੌਣ? ਉਹਦੇ ਲਈ ਵੀ ਤਾਂ ਨਿਤਨੇ ਮਾਂ ਨੇ ਕਰਨਾ, ਉਹਦੀ ਕਮਾਈ ਕਰੋ। ਵੈਸੇ ਤਾਂ ਕਮਾਈ ਉਸ ਦਿਨ ਹੀ ਸ਼ੁਰੂ ਹੋ ਜਾਏ ਬੱਚੇ ਲਈ, ਉਹਦੇ ਲਈ ਪਾਠ ਵੱਖਰਾ ਹੀ ਸ਼ੁਰੂ ਹੋ ਜਾਏ ਜਿੱਦਣ ਮਾਂ ਨੂੰ ਪਤਾ ਲੱਗੇ ਮੇਰੀ ਕੁੱਖ ਨੂੰ ਭਾਗ ਲੱਗ ਗਿਆ। ਇਹ ਨਹੀਂ ਕਿ ਜਨਮ ਤੋਂ ਬਾਅਦ, ਜਿਸ ਦਿਨ ਪਤਾ ਲੱਗਾ ਕੁੱਖ ਹਰੀ ਹੋ ਗਈ ਹੈ ਉਸ ਦਿਨ ਆਪਣੇ ਲਈ ਤੇ ਪਾਠ ਕਰਨਾ, ਆਪਣੇ ਧੀ ਪੁੱਤ ਲਈ ਵੱਖਰਾ ਪਾਠ ਕਰੇ ਵੀ ਇਹਦੀ ਕਮਾਈ ਇਹਨੂੰ ਕਰਕੇ ਦੇਣੀ ਹੈ, ਫਿਰ ਸਿੱਖੀ ਕਿੱਦਾਂ ਨਹੀਂ ਨਿਭੇਗੀ?
ਸਾਨੂੰ ਆਪਣੀ ਕਮਾਈ ਕਰਨੀ ਔਖੀ ਹੈ ਅਤੇ ਬੱਤੀ ਪੁੱਤ ਲਈ ਕਿੱਥੋਂ ਕਰਾਂਗੇ ਅਸੀਂ? ਹੁਣ ਤਾਂ ਆਪਣਾ ਨਿਤਨੇਮ ਸਾਨੂੰ ਔਖਾ ਲੱਗਦਾ ਹੈ। ਸੋਚਣਾ ਪਏਗਾ, ਵਿਚਾਰਨਾ ਪਏਗਾ। ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਬਚਪਨ 'ਚ ਸਰੀਰ ਛੱਡਦੇ ਆ, ਮਾਂ ਨੇ ਕਿੱਡਾ ਫਰਜ਼ ਨਿਭਾਇਆ, ਰੋਲ ਅਦਾ ਕੀਤਾ। ਦੋਵੇਂ ਧੀ ਪੁੱਤ ਨੂੰ ਭੈਣ ਭਰਾ ਨੇ ਨਾ, ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ, ਦੋਵਾਂ ਨੂੰ ਕਿੰਨੀ ਗੁੜਤੀ ਦਿੱਤੀ ਕਮਾਲ ਦੀ, ਖੇਤੀਬਾੜੀ ਦਾ ਕੰਮ ਕਰਨਾ ਅਤੇ ਤਿੰਨ ਸਿਧਾਂਤ ਪੱਕੇ ਕਰਵਾ ਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਫਿਰ ਖੰਡੇ ਦੀ ਪੌਲ ਵੀ ਦੇ ਕੇ ਉਹਨਾਂ ਨੂੰ ਗੁਰੂ ਵਾਲੇ ਵੀ ਮਾਂ ਨੇ ਬਣਾਇਆ। ਬਚਪਨ 'ਚ ਹੀ ਗੁੜਤੀਆਂ ਦੇਤੀਆਂ ਐਸੀਆਂ, ਜਦੋਂ ਜਵਾਨ ਹੁੰਦੇ ਆ ਅਤੇ ਫਿਰ ਉਸ ਵੇਲੇ ਸਮੇਂ ਦਾ ਜਿਹੜੇ ਹੁਕਮਰਾਨ ਨੇ ਉਹ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ। ਗੁਰੂ ਕੇ ਸਿੰਘ ਜਿਹੜੇ ਆ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਆ, ਕਿਉਂਕਿ ਉਸ ਵੇਲੇ ਲਾਹੌਰ ਜਕਰੀਆਂ ਖਾਂ ਬੈਠਾ। ਅਤੇ ਇੱਧਰ ਭਾਈ ਤਾਰੂ ਸਿੰਘ ਜੀ ਅਤੇ ਉਹਨਾਂ ਦੀ ਭੈਣ ਮਨ ਦੇ ਵਿੱਚ ਵਿਚਾਰ ਕਰਦੇ ਆ ਵੀ ਸਾਨੂੰ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਆ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਛਕਾਉਣਾ ਚਾਹੀਦਾ ਹੈ। ਮਾਂ ਨਾਲ ਗੱਲ ਕੀਤੀ, ਮਾਂ ਕਹਿੰਦੀ ਮੈਨੂੰ ਹੋਰ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਹੈ, ਘਰ ਦੇ ਵਿੱਚ ਲੰਗਰ ਪਕਾਉਣਾ, ਜਾ ਕੇ ਉਹਨਾਂ ਨੂੰ ਛਕਾ ਕੇ ਆਉਣਾ। ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਪਰ ਦੇਖੋ ਅੱਜ ਤਰ੍ਹਾਂ ਤਰ੍ਹਾਂ ਸ਼ਹੀਦਾਂ ਦੇ ਨਾਮ ਜਦੋਂ ਅੱਜ ਆਉਂਦੇ ਆ ਸਾਹਮਣੇ, ਆ ਤਰ੍ਹਾਂ ਤਰ੍ਹਾਂ ਦੇ ਲੋਕ ਕਿੱਦਾਂ ਕਿੱਦਾਂ, ਉਹਨਾਂ ਨੂੰ ਕੀ ਪਤਾ ਸ਼ਹੀਦ ਕੀ ਹੁੰਦਾ? ਅਤੇ ਜਿਹੜੇ ਹੋਏ ਆ ਉਹਨਾਂ ਦਾ ਕਸੂਰ ਕੀ ਸੀ? ਭਾਈ ਤਾਰੂ ਸਿੰਘ ਦਾ ਕੀ ਕਸੂਰ ਹੈ? ਭਾਈ ਤਾਰੂ ਸਿੰਘ ਨੇ ਕਿਹੜੀ ਐਡੀ ਵੱਡੀ ਗਲਤੀ ਕਰ ਦਿੱਤੀ ਸੀ? ਸਿਰਫ ਇੰਨਾ ਹੀ ਕਸੂਰ ਹੈ ਕਿ ਉਹ ਜੰਗਲਾਂ ਵਿੱਚ ਰਹਿਣ ਵਾਲਿਆਂ ਨੂੰ, ਭੁੱਖਿਆਂ ਭਾਣਿਆਂ ਨੂੰ ਲੰਗਰ ਛਕਾਉਂਦੇ ਆ? ਬਸ ਇਹੀ ਕਸੂਰ ਹੈ ਕਿ ਉਹ ਲੰਗਰ ਪ੍ਰਸ਼ਾਦਾ ਛਕਾਉਂਦੇ ਆ, ਸਾਨੂੰ ਵੰਡ ਕੇ ਛਕਣਾ ਸਿਖਾਇਆ, ਬਸ ਇਹ ਇਸ ਦੇ ਪਿੱਛੇ ਮੌਤ ਦੇ ਘਾਟ ਉਤਾਰ ਦਿਓ। ਜਿੰਨੇ ਵੀ ਅਸੀਂ ਸ਼ਹੀਦ ਵੇਖਾਂਗੇ ਉਹਨਾਂ ਦੇ ਪਿੱਛੇ ਵੀ ਦੇਖੋ ਨਾ ਵੀ ਕਸੂਰ ਕੀ ਹੈ। ਅੱਜ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਹੁੰਦੀ ਹੈ, ਪਰ ਇਹ ਵੀ ਤਾਂ ਦੇਖੋ ਵੀ ਉਹਨਾਂ ਦੀ ਸ਼ਹੀਦੀ ਹੋਈ ਕਿਉਂ ਹੈ, ਕੀ ਲੋੜ ਪਈ ਸੀ ਉਹਨਾਂ ਨੂੰ, ਕੀ ਕੀਤਾ ਉਹਨਾਂ ਨੇ, ਕਿਹੜਾ ਉਹਨਾਂ ਕਿਸੇ ਦਾ ਕਤਲ ਕੀਤਾ ਜਾਂ ਕੋਈ ਮਾੜਾ ਕਰਮ ਕੀਤਾ? ਭਲੇ ਦਾ ਕੰਮ ਹੀ ਕੀਤਾ ਨਾ, ਬਸ ਭਲੇ ਦਾ ਕਾਰਜ ਹੀ ਕੀਤਾ ਨਾ, ਅਸੀਂ ਉਹ ਨਹੀਂ ਦੇਖ ਰਹੇ ਹਾਂ। ਇਸ ਵਾਸਤੇ ਭਾਈ ਤਾਰੂ ਸਿੰਘ ਜੀ ਦਾ ਕਸੂਰ ਕੀ ਹੈ? ਲੰਗਰ ਛਕਾਉਣਾ ਜਾ ਕੇ ਭੁੱਖਣ ਭਾਣਿਆਂ ਨੂੰ। ਅਤੇ ਜ਼ਕਰੀਆ ਖਾਨ ਨੂੰ ਜਦੋਂ ਇਹ ਖਬਰ ਮਿਲਦੀ ਹੈ ਉਸੇ ਵੇਲੇ ਕਹਿੰਦਾ ਲਿਆਓ ਇਹਨਾਂ ਨੂੰ ਗ੍ਰਿਫਤਾਰ ਕਰਕੇ ਭੈਣ ਭਰਾਵਾਂ ਨੂੰ। ਅੱਜ ਸਾਡੇ ਪ੍ਰਤੀ ਆਪਣੇ ਧੀ ਪ੍ਰਤੀ ਫਰਜ਼ ਹੈ, ਪਰ ਦੂਜਿਆਂ ਦੀਆਂ ਧੀਆਂ ਪ੍ਰਤੀ ਫਰਜ਼ ਅਸੀਂ ਕਿਉਂ ਭੁੱਲਦੇ ਹਾਂ? ਉਹ ਵੀ ਧੀਆਂ ਸਾਰਿਆਂ ਦੀਆਂ ਸਾਂਝੀਆਂ ਨੇ। ਇੱਕ ਇੱਕ ਗੱਲ ਨੋਟ ਕਰਨ ਵਾਲੀ ਹੈ, ਅੱਜ ਅਸੀਂ ਕਿਹੜੇ ਰਸਤੇ ਤੁਰ ਪਏ ਹਾਂ, ਕਿਹੜੀ ਇਨਸਾਨੀਅਤ ਰਹਿ ਗਈ ਸਾਡੇ ਅੰਦਰ? ਆਪਣੇ ਆਪ ਨੂੰ ਅਸੀਂ ਇਨਸਾਨ ਅਖਵਾ ਰਹੇ ਹਾਂ, ਪਰ ਇਨਸਾਨੀਅਤ ਹੈ? ਮਨੁੱਖ ਅਖਾ ਰਹੇ ਹਾਂ, ਮਨੁੱਖਤਾ ਹੈ ਸਾਡੇ ਅੰਦਰ? ਆਏ ਦਿਨ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ, ਰੋਜ਼ ਮਨੁੱਖਤਾ ਸ਼ਰਮਸਾਰ ਹੋ ਰਹੀ। ਇਹਨਾਂ ਤੇ ਕਹਿ ਲਓ ਕਿ ਸਾਡੇ ਨਾਲੋਂ ਤੇ ਪਸ਼ੂ ਜਾਨਵਰ ਚੰਗੇ ਨੇ। ਇੱਕ ਦਿਨ ਆਖਿਆ ਸੀ ਪਹਿਲੇ ਲੋਕ ਸੱਪ ਤੋਂ ਡਰਦੇ ਹੁੰਦੇ ਸੀ ਕਿ ਸੱਪ ਬੜਾ ਜ਼ਹਿਰੀਲਾ ਹੈ, ਅੱਜ ਸੱਪ ਤੋਂ ਨਹੀਂ ਅੱਜ ਇਨਸਾਨ ਤੋਂ ਡਰ ਲੱਗਦਾ। ਕਿਉਂ? ਇਹ ਤੇ ਸੱਪ ਨਾਲੋਂ ਵੀ ਜ਼ਹਿਰੀਲਾ ਨਿਕਲਿਆ, ਇਹਦੇ 'ਚ ਤਾਂ ਇੰਨੀ ਜ਼ਹਿਰ ਭਰੀ ਪਈ ਹੈ। ਉਹ ਤਾਂ ਫਿਰ ਵੀ ਜਿਹੜਾ ਉਹ ਸਾਹਮਣੇ ਉਹ ਆ ਕੇ ਡੰਗ ਮਾਰਦਾ, ਬੰਦੇ ਦਾ ਪਤਾ ਹੀ ਕੋਈ ਨਹੀਂ ਕਿੱਥੇ ਉਹ ਕਿਹੜੇ ਪਾਸਿਓਂ ਡੰਗ ਮਾਰਦੇ, ਇੰਨਾ ਜ਼ਹਿਰੀਲਾ ਹੋ ਚੁੱਕਾ ਹੈ। ਜਦੋਂ ਇਹਨਾਂ ਨੂੰ ਲਾਹੌਰ ਲੈ ਕੇ ਜਾਣ ਲੱਗੇ ਤਾਂ ਪਿੰਡ ਇਕੱਠਾ ਹੋ ਕੇ ਕਹਿੰਦਾ ਸਾਡੀ ਧੀ ਹੈ, ਅਸੀਂ ਆਪਣੀ ਧੀ ਨੂੰ ਨਹੀਂ ਜਾਣ ਦੇਣਾ, ਇਹ ਸਾਡੀ ਧੀ ਹੈ। ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਜਾਂਦੇ ਆ ਅਤੇ ਭੈਣ ਆਪਣੇ ਵੀਰ ਨੂੰ ਆਖਦੀ ਆ ਵੀ ਵੀਰਾ ਭਾਈ ਤਾਰੂ ਸਿੰਘ ਜੀ ਨੂੰ ਕਿ ਧਿਆਨ ਰੱਖੀ, ਮਾਂ ਨੇ ਜਿਹੜੀਆਂ ਗੁੜਤੀਆਂ ਦਿੱਤੀਆਂ ਨੇ ਉਹ ਭੁੱਲ ਨਾ ਜਾਈ। ਜਦੋਂ ਭਾਈ ਤਾਰੂ ਸਿੰਘ ਜੀ ਜਾਂਦੇ ਆ ਲਾਹੌਰ, ਪੇਸ਼ੀ ਹੁੰਦੀ ਹੈ, ਸਵਾਲ ਜਵਾਬ ਹੁੰਦੇ ਆ, ਹਰ ਪ੍ਰਕਾਰ ਦਾ ਜਵਾਬ ਉਹਨਾਂ ਨੇ ਦਿੱਤਾ, ਕਿਉਂਕਿ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਅਦਾ, ਆਸਰਾ ਇੱਕ ਦਾ ਹੈ, ਭਰੋਸਾ ਇੱਕ 'ਤੇ ਹੈ, ਮਨ ਤਨ ਰੱਤਿਆ ਹੋਇਆ, ਪਰਵਾਹ ਹੀ ਕੋਈ ਨਹੀਂ।
अंदर मौत दा भय ही कोई नहीं है, डर ही कोई नहीं है। जिस मर कबीर जिस मरने ते जग डरे मेरे मन, आनंद मरने ही ते पाईए पूर्ण परमानंद। भाई तारू सिंह जी नाल जकरिया खां दे सवाल जवाब हुंदे आ, गुस्से च क्रोध च आके बड़े कबोल बोलदा जकरिया खां। इत्थों तक भी कह दिंदा कि तेरा मैं ओ हाल करांगा कि तेरे सिर दे केस जिन्हां दा तू माण करदा ना, ये मैं जुतियां मार मार के झाड़ देंगा। उस मन तन रत्ता सच रंग वाला प्रभ जी बसें साध की रसना, ते उदे मुख तो भाई साहब जी दे की निकलिया, कहिंदे ओ जकरिया खां ये ते समा दसेगा कि सिर किदा ते जुती किदी, सुभावक निकले बोल। जदों वो बोल निकलिया समा पा के सवाल जवाब किते तरह तरह दे, आख्या सिखी छड़ दे साडा जिहड़ा वो दीन धर्म अपना लै, कहन लगे नहीं हाँ खोपर लवाना मंजूर है पर केस लवाने मंजूर नहीं। असी अज कि सिखी वाले राह तुरे हुए हैं, असी कहने खोपर बचा लो, सिखी का की है, केसा का की है? इहदा मतलब प्रीत नहीं ना, साडा गुरु गोबिंद सिंह महाराज नाल प्रेम ही नहीं है, साहबजादियां नाल साडा प्रेम नहीं। आ शहीदी दिहाड़े आउंदे आ किवें साडे अखां चों हंजू वह रहे होंगे आ साहबजादियां दी शहादत सुन सुन के, पर उन्हां नाल प्रयाप साडा प्रेम किन्ना कु है, साडा प्यार किन्ना है बाबा अजीत सिंह जी नाल, बाबा जुझार सिंह, बाबा जोरावर सिंह। आज तुसीं बीए पढ़े बच्चे नूं पुछ लो, चार साहबजादियां दे नाम नहीं आउंदे। बीए पढ़ गया पर चार साहबजादियां दे नाम नहीं पता, जिन्हां दे परिवारां दे विच मापियां ने उन्हां नूं गुड़तियां दित्तियां, मुबारक है। सानू अज भाई तारू सिंह जी तो सिख्या लैण दी लोड़ है, मत लैण दी लोड़ है। खोपर लवाना मंजूर कर लिया, भाई साहब जी बैठे आ, जपजी साहब जी का पाठ शुरू किया है ते रंबी पहली मत्थे ते वजदी है। सानू ते माड़ी जी कोई चूंडी वजदे ना ते भुल जांदा बंदा, अखां कढ लैंदा, माड़ा जिहा कंडा चुभ जाए तां भुल जांदा मैं किधर तुरिया जांदा सी। मत्थे ते रंबी वजदी है, चारे पासे दे लहू दियां धारां वहिंदियां ने, सारा मुख दाड़ा लहू नाल भिज जांदा है। उपरों खोपर ला दिता भाई तारू सिंह जी का, फिर भी अंदर जपजी साहब का पाठ चलता है। सतगुरु महाराज जी की इन्नी रहमत वरती है, पए ने 10-15-20 दिन लंघ गए, उधरों जकर हुण वो जिहड़े बचन सी वह भी तो सच होने से, उधरों जकरिया खां नूं बन्न पै गया, इहनूं पेशाब नहीं सी आउंदा, दर्द नाल कुरलाउंदा है, रोंदा है। ये देखो इत्थे ही है, जो बीजना है वो इत्थे ही वढ़ना है, इत्थे ही खाना है, कोई वक्खरी थां नहीं बनी हुई। हुण जदों बन्न पै गया रोंदा कुरलाउंदा है, बड़े वैद हकीम सद लए पर कोई दवा कोई दवाई असर नहीं कर रही इहदे उत्ते। अखीर फिर भाई सुबेग सिंह जी ने वो सारी गल समझ के आख्या, कहन लगे एक काम हो सकता जे भाई तारू सिंह दी जुत्ती इहदे सिर च वजे फिर बन्न खुल सकदा, उहदा जोड़ा इहदे सिर ते वजे। हुण मरदा की ना करदा, बंदा मरदा कुछ भी करन नूं तैयार है। वह कहिंदा दर्द नहीं बर्दाश्त हुंदी मेरे तो, यह पीड़ा नहीं झली जांदी, जे जुत्ती मार मार के हल हुंदा मारो मेरे। भुल गया ना ये मैं कचहरी विच किहड़े बोल बोले सी, भुल गया। कहिंदे ने वो जुत्ती भाई तारू सिंह दी लियांदी कमाई वाले दी, जुड़े हुए दी, मन तन रत्ता सच रंग वाले दी, ते जदों दो मारियां ते बन खुलना शुरू होया, दर्द तो राहत मिली, बड़ा खुश होया। कहिंदा और मारो, उन्ना चिर मारदे रहो जिन्ना चिर पूरा बन खुल नहीं जांदा, तुसी मेरे वल नहीं देखना, बस मारी जाओ। वो ऐसियां सिर च जुतियां मारियां जकरिया खां शरीर छड़ जांदा है। फिर भाई तारू सिंह जी नूं किसे ने आके कन्ना च दसिया, भाई साहब आ जकरिया खां नाल होया। भाई साहब ने मुस्करा के हाथ जोड़ के अरदास कीती, हे अकाल पुरख वाहिगुरु जी तेरा शुकराना है। फिर सेवक की औड़क निभही, प्रीत निभ गई औड़क तक।
ਭਰ ਜੋਬਨ ਦੇ ਵਿੱਚ ਖੋਪਰ ਲਵਾ ਕੇ ਭਾਈ ਤਾਰੂ ਸਿੰਘ ਜੀ ਸ਼ਹੀਦੀ ਦਾ ਜਾਮ ਪੀਂਦੇ ਆ, ਜਿਨ੍ਹਾਂ ਦਾ ਅੱਜ ਆਪਾਂ ਸ਼ਹੀਦੀ ਦਿਨ ਦਿਹਾੜਾ ਮਨਾ ਰਹੇ ਹਾਂ। ਆਪਣੇ ਬੱਚਿਆਂ ਨੂੰ ਸਿੱਖ

ਬੇਨਤੀ ਕਰੀਏ ਹੇ ਵਾਹਿਗੁਰੂ ਜੀ ਹਰੀ ਪਰਮੇਸ਼ਵਰ ਜੀ ਮੇਰੇ 'ਤੇ ਮਯਾ ਕਰ, ਮਯਾ ਤਰਸ ਕਿਰਪਾ, ਸ਼ਬਦ ਦੇ, ਸ਼ਬਦ ਨਾਲ ਮੈਨੂੰ ਸਵਾਰ ਦੇ, ਸਵਾਰਨਹਾਰ, ਮੇਰੀ ਜ਼ਿੰਦਗੀ ਨੂੰ ਸਵਾਰਨ ਵਾਲੇ ਸਵਾਰਨਹਾਰ, ਮੇਰੇ ਜੀਵਨ ਵਿਗੜੇ ਹੋਏ ਜੀਵਨ ਨੂੰ ਸਵਾਰਨ ਵਾਲੇ ਹਰ ਜੀ ਵਾਹਿਗੁਰੂ ਜੀ ਮੈਨੂੰ ਸ਼ਬਦ ਨਾਲ ਜੋੜ ਕੇ ਮੇਰੀ ਵੀ ਜ਼ਿੰਦਗੀ ਸਵਾਰ ਦਿਓ। ਆ ਬੇਨਤੀ

ਸਾਵਣ ਜਿਹੜਾ ਹੈ ਉਹਨਾਂ ਲਈ ਸੋਹਣਾ ਅਤੇ ਸੁਹਾਵਣਾ ਹੋ ਜਾਏਗਾ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸੁਹਾਗ ਵਾਲੀ ਹੋ ਜਾਂਦੀ, ਸ਼ੁਭ ਗੁਣਾਂ ਵਾਲੀ, ਜਿਨ ਰਾਮ ਨਾਮ ਉਰ ਹਾਰ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਜਾਂ ਗਲ ਵਿੱਚ ਰਾਮ ਦੇ ਨਾਮ ਦਾ ਹਾਰ ਬਣਾ ਕੇ ਭਰੋ ਲਿਆ, ਜਿਨ੍ਹਾਂ ਦੇ ਕੰਠ ਵਿੱਚ ਹਰ ਵੇਲੇ ਪਰਮੇਸ਼ਵਰ ਦਾ ਨਾਮ ਚੱਲਦਾ ਹੈ, ਔਰ ਜਿਨ੍ਹਾਂ ਦਾ ਮਨ ਅਤੇ ਤਨ ਸੱਚੇ ਨਾਮ ਦੇ ਵਿੱਚ ਰੰਗਿਆ ਗਿਆ ਹੈ। ਤੋ ਅੱਜ ਜਿਹੜਾ ਇਹ ਬਾਹਰੀ ਤੌਰ 'ਤੇ ਜੇ ਦੇਖਾਂਗੇ ਤਾਂ ਸਾਵਣ ਦੇ ਦਿਨ ਦੀ ਸ਼ੁਰੂਆਤ ਹੋਈ ਹੈ, ਅੰਦਰ ਦੇਖਾਂਗੇ ਤਾਂ ਕੀ ਮੇਰੇ ਅੰਦਰ ਇਹ ਸਾਵਣ ਆ ਗਿਆ, ਨਾਮ ਦੀ ਬਰਸਾਤ ਹੁੰਦੀ ਹੈ, ਮੇਰਾ ਮਨ ਅੰਦਰ ਭਿੱਜਦਾ ਹੈ, ਅੰਦਰ ਨਾਮ ਦੀ ਇੱਕ ਬੂੰਦ ਵੀ ਜਾ ਰਹੀ ਹੈ ਕਿ ਮੇਰੇ ਅੰਦਰ ਹਜੇ ਆਸਾੜ ਤਪੰਦਾ ਤਿਸ ਲੱਗੇ ਹਰ ਨਾਹ ਉਹਨਾਂ ਜਿੰਨਾ ਪਾਸ ਹੀ ਬਣਿਆ ਹੋਇਆ। ਅਤੇ ਜੇ ਅੰਦਰ ਇਹ ਬਖਸ਼ਿਸ਼ ਵਰਤ ਰਹੀ ਹੈ ਫਿਰ ਅਸੀਂ ਬਲਹਾਰੇ ਜਾਈਏ, ਸਦਕੇ ਜਾਈਏ, ਅਤੇ ਜੇ ਨਹੀਂ ਤਾਂ ਅਰਦਾਸ ਕਰੀਏ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਜਿਨ੍ਹਾਂ ਨੇ ਮਿਲ ਸਾਧੂ ਪੀਵਣਹਾਰ, ਗੁਰੂ ਨੂੰ ਮਿਲ ਕੇ ਨਾਮ ਰਸ ਪੀਤਾ ਹੈ, ਉਹ ਤਾਂ ਵਾਰੇ ਵਾਰੇ ਜਾਂਦੇ ਆ, ਉਹ ਤਾਂ ਖੁਸ਼ੀ ਵਿੱਚ ਖਿੜੇ ਹੋਏ ਗਾਉਂਦੇ ਆ ਗੁਰਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਨਵਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜੀ ਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆਤਮ ਸੁਧਾਰ ਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਦਾ ਤੇਰਾ ਸਭ ਕਿਛੁ ਹੈ, ਸਹਿ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਵਾਂਤ ਸੁਖ ਮਨਾਏ ਵਸਿਆ, ਜਿਨੇਸਾਂ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰਬੇਟੋ, ਇਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸਬਦ ਕਰਸ ਪਾਗੇ, ਕਰਸ ਪਾਗੇ ਸਬਦ ਵਾਜੇ, ਕਲਾ ਜਿਤ ਕਰ ਧਾਰੀ ਆ। ਪੰਜ ਦੂਤ ਦਵਸ ਕੀਤੇ, ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਇਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਬਿਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੋਰੇ। ਦੁਖ ਰੋਗ ਸੰਤਾਪ ਉਤਰੇ, ਸੁਨੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ

ਨਿਭਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸਿਆ ਰਿਆਈ ਤੇ ਦੇਖ ਦੇਖ ਫਤਿਹ। ਬਿਰਧ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ

ਸੁਨੇ ਸੁਨਾਮ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਯੋਟਿਆਂ ਦੀ ਓਟ ਸੱਚੇ ਪਿਤਾ

ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਵਿੱਚ ਬਤੀਤ ਕਰਵਾ ਬੰਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ

गुरहाथ तो मेर माथा जन्म जन्म के कल बेख दुख उतरे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ,

ਰੰਗ ਅਨੇਕ ਨ ਜਪਣ ਕਰਤਵ ਜਿਆਂਦਰ ਜਿਓ ਸੁਖ ਜਾਲਾ ਸੁਖ ਤੇਰੇ ਬਸ ਤੇਰਾ ਕਿਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਤਾ ਤੇ ਜਪਨਾ ਆਪ ਦੇ ਸਰਬ ਕਲਾ ਪ੍ਰਭੂਰ ਦਿਸੈ ਜਤਕਤ ਨਾਨਕ।

ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੀ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਲ ਨੌ ਨਿਦਾ ਬਿਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਦੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਮ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸ ਹਰਿਆਈ ਤੋ ਦੇਖ ਤੇਗ ਫਤਿਹ ਬਿਰਧ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ

ਸਿਖਾਂਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨੰਦ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦਿਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹੀ

ਕੋਟਲ ਗੁਰ ਸੇਵੀਆ ਸੁਖਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ ਕਲ ਪਹਿਲਾ ਚੌਪਦੇ ਇੱਕ

जिन साधु चरण सब पग सेवे तिन सफले जन्म सनाथा।

ਜਿਮ ਬਾਰਹਾ ਮਹਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ

ਮਹਾਰਾਜ ਆਪ ਜੀ ਦੇ ਹਜ਼ੂਰ ਸ਼ੁਭ ਸੰਗਰਾਂਦ ਦੇ ਦਿਹਾੜੀ ਨੂੰ ਸਮਰਪਿਤ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ।

ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਂਦੀ, ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੋ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨ ਕੀ ਜੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ। ਹੋ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੇ, ਕਬਹੂ ਨਾ ਛਾਡੇ ਖੇਤ। ਸੋ ਕਹਾਓ ਟਲ ਗੁਰ ਸੇਵੀ ਹੈ, ਆਹਿਨੇ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਂਕਾਰ। ਸਤਿਗੁਰ ਪ੍ਰਸਾਦ ਮੇਰਾ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹੱਥ ਧਰਿਆ ਮੇਰੇ ਮੱਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।

ਸਿਆ ਗੁਰ ਹੱਥ ਧਰਿਆ ਮੇਰੇ ਮੱਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲੱਥਾ।

सन को हर दया धार जगन्नाथ। हम अंधले ज्ञानहीन अज्ञानी

0: ਵਾਹਿਗੁਰੂ ਜੀ
1: ਵਾਹਿਗੁਰੂ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਕਰਨ ਵਾਸਤੇ ਕਿਹਾ ਔਰ ਉਹ ਦੋ ਵਾਰ ਕਰਦਾ ਜੀ, ਦੋਵੇਂ ਹੀ ਵਾਰ ਉਹਦੇ ਸੱਖਣੇ ਜਾਂਦੇ। ਫਿਰ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਵਾਰ ਵਾਸਤੇ ਆਖਦੇ ਨੇ। ਫਿਰ ਪੈਂਦੇ ਖਾਂ ਕਹਿੰਦਾ ਜੀ ਤੁਸੀਂ ਦੋ ਵਾਰ ਹੁਣ ਤੁਸੀਂ ਕਰੋ। ਸਤਿਗੁਰੂ ਕਹਿੰਦੇ ਵੀ ਸਾਨੂੰ ਦੋ ਨਹੀਂ, ਅਸੀਂ ਇੱਕੋ ਹੀ ਵਾਰ ਕਰਾਂਗੇ। ਮਾਲਕ ਪਾਤਸ਼ਾਹ ਨੇ ਆਪਣੇ ਘੋੜੇ ਨੂੰ ਤੋਰਿਆ। ਸਤਿਗੁਰੂ ਜੀ ਘੋੜੇ ਨੂੰ ਤੋਰ ਕੇ ਆਪਣਾ ਕਮਾਨ ਸੰਭਾਲ ਕੇ ਅਤੇ ਪੱਥੇ 'ਚੋਂ ਤੀਰ ਕੱਢ ਕੇ ਕਮਾਨ ਦੇ ਚਿਲੇ 'ਤੇ ਚੜਾ ਲੈਂਦੇ ਨੇ ਔਰ ਪੈਂਦੇ ਖਾਂ ਦੇ ਸਾਰੇ ਸਰੀਰ ਵੱਲ ਗੁਰੂ ਸਾਹਿਬ ਨੇ ਝਾਤ ਮਾਰੀ ਔਰ ਸਾਰੇ ਦਾ ਸਾਰਾ ਸਰੀਰ ਜਿਹੜਾ ਉਹ ਲੋਹੇ ਨਾਲ ਮੜਿਆ ਹੋਇਆ, ਸੰਜੋ ਨਾਲ ਮੜਿਆ ਹੋਇਆ। ਜਦੋਂ ਝਾਤ ਮਾਰੀ ਤਾਂ ਕੋਈ ਵੀ ਸਰੀਰ ਦਾ ਹਿੱਸਾ ਜਿਹੜਾ ਉਹ ਸੰਜੋ ਤੋਂ ਸੱਖਣਾ ਨਜ਼ਰ ਨਾ ਆਇਆ। ਫਿਰ ਗੁਰੂ ਸਾਹਿਬ ਨੇ ਗਾਹ ਨਾਲ ਜਦੋਂ ਵੇਖਿਆ ਤਾਂ ਕੰਨ ਦੇ ਕੋਲੇ ਪੁੜਪੜੀ ਜਿਹੜੀ ਨਾ, ਇੱਥੋਂ ਕੁਝ ਕੁ ਥਾਂ ਜਿਹੜਾ ਉਹ ਸੰਜੋ ਤੋਂ ਸੱਖਣਾ ਦੱਸਿਆ ਅਤੇ ਤਨ ਗੁਰੂ ਕਲਗੀਧਰ ਸਾਹਿਬ ਨੇ ਨਿਸ਼ਾਨਾ ਵਿੰਨ ਕੇ ਅਤੇ ਇਹਦੀ ਪੁੜਪੜੀ ਵਿੱਚ ਤੀਰ ਮਾਰਿਆ। ਇਹ ਧਰਤੀ 'ਤੇ ਡਿੱਗ ਪਿਆ। ਗੁਰੂ ਸਾਹਿਬ ਜੀ ਨੇ ਤੇਗ ਸੰਭਾਲੀ ਅਤੇ ਇਹਦੇ ਕੋਲ ਆ ਗਏ। ਮਾਲਕ ਪਾਤਸ਼ਾਹ ਜੀ ਜਦੋਂ ਕੋਲ ਆਏ ਤਾਂ ਪੈਂਦੇ ਖਾਂ ਕਹਿੰਦਾ ਜੀ ਬਖਸ਼ ਲਓ। ਗੁਰੂ ਸਾਹਿਬ ਕਹਿੰਦੇ ਵੀ ਹੁਣ ਭਾਈ ਕਲਮਾ ਪੜ੍ਹ, ਹੁਣ ਜੀਵਨ ਦੀ ਆਸ ਨਾ ਕਰ, ਹੁਣ ਤਾਂ ਤੇਰੀ ਮੌਤ ਤੇਰੇ ਸਿਰ 'ਤੇ ਖੜੋਤੀ। ਪੈਂਦੇ ਖਾਂ ਮਾਰਿਆ ਜਾਂਦਾ ਹੈ। ਗੁਰੂ ਸਾਹਿਬ ਜੀ ਦੀ ਸ਼ੋਭਾ ਸਾਰੇ ਪਾਸੇ ਪਸਰੀ। ਸਾਰੇ ਹੈਰਾਨ, ਪੈਂਦੇ ਖਾਂ ਦੇ ਸਾਥੀ ਜਿੰਨੇ ਸੀ ਸਾਰੇ ਹੈਰਾਨ ਵੀ ਅਸੀਂ ਸੋਚਿਆ ਸੀ ਵੀ ਗੁਰੂ ਸਾਹਿਬ ਜਿਹੜੇ ਉਹਨਾਂ ਦੇ ਪ੍ਰਾਣ ਨਾਸ਼ ਹੋਣਗੇ, ਪਰ ਇੱਥੇ ਤਾਂ ਪੈਂਦੇ ਖਾਂ ਮਾਰਿਆ ਗਿਆ। ਜੰਗ ਦੇ ਵਿੱਚ ਤਾਂ ਗੁਰੂ ਕਲਗੀਧਰ ਸਾਹਿਬ ਦੀ ਜਿੱਤ ਹੋਈ ਅਤੇ ਮਾਲਕ ਪਾਤਸ਼ਾਹ ਜੀ ਦੀ ਹੁਣ ਸਾਰੇ ਪਾਸੇ ਨਾ ਪ੍ਰਸ਼ੰਸਾ, ਸਾਰੇ ਪਾਸੇ ਹੀ ਸ਼ੋਭਾ ਹੈ ਗੁਰੂ ਸਾਹਿਬ ਦੀ। ਜਿਸ ਪਾਸੇ ਵੀ ਸਤਿਗੁਰੂ ਪਾਤਸ਼ਾਹ ਜਾਂਦੇ ਨੇ, ਮਾਲਕ ਪਾਤਸ਼ਾਹ ਦੀ ਵਡਿਆਈ ਸਾਰੇ ਪਾਸੇ ਪਸਰ ਜਾਂਦੀ ਹੈ। ਇਸ ਤਰ੍ਹਾਂ ਉੱਥੇ ਜੰਗ ਦੇ ਵਿੱਚ ਫਤਿਹ ਪਾਈ ਗੁਰੂ ਸਾਹਿਬ ਨੇ। ਅਗਾਂਹ ਹੁਣ ਕਿਹੜੇ ਕਿਹੜੇ ਕੌਤਕ ਨੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਵਰਤਾਉਂਦੇ ਨੇ ਅਤੇ ਗੁਰੂ ਕੇ ਸਿੱਖ ਜਿਹੜੇ ਉਹ ਕਿਵੇਂ ਸਮਾਜ ਦੇ ਅੰਦਰ ਵਿਚਰਦੇ ਨੇ, ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਜਿੱਥੇ ਲੜੀਵਾਰ ਇਤਿਹਾਸ ਦੀਆਂ ਆਪਾਂ ਸਾਂਝੀਆਂ ਕਰਨੀਆਂ, ਉੱਥੇ ਨਾਲ ਨਾਲ ਸ਼ਹੀਦਾਂ ਦੇ ਵਿੱਚੋਂ ਸਿਰਮੌਰ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਸਮੇਂ ਮੁਤਾਬਕ ਆਪਾਂ ਉਹਨਾਂ ਦੇ ਜੀਵਨ ਉੱਤੇ ਵੀ ਇੱਕ ਪੰਛੀ ਝਾਤ ਮਾਰਨ ਦਾ ਯਤਨ ਕਰਾਂਗੇ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਜਿਹੜੀਆਂ ਸਿੱਖ ਸੰਗਤਾਂ ਆ ਰਹੀਆਂ ਨੇ ਰੋਜ਼ਾਨਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ, ਅਤੇ ਉਹ ਸੰਗਤਾਂ ਜਿਹੜੀਆਂ ਨਾ ਜੀ ਉਹ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੁੰਦੀਆਂ ਜਾ ਰਹੀਆਂ, ਖਾਲਸਾ ਪੰਥ ਵਿੱਚ ਸ਼ਾਮਿਲ ਹੁੰਦੀਆਂ ਜਾ ਰਹੀਆਂ ਵੀ ਜਿਵੇਂ ਜਿਵੇਂ ਕੋਈ ਆਉਂਦਾ ਹੈ ਨਾ ਮਨ ਉੱਤੇ ਬਖਸ਼ਿਸ਼ ਗੁਰੂ ਸਾਹਿਬ ਕਰਦੇ ਅਤੇ

0: ਸਤਿਗੁਰੂ ਦੀ ਸਿੱਖੀ ਧਾਰਨ ਕਰਦਾ ਖੰਡੇ ਬਾਟੇ ਕੀ ਪਾਹੁਲ ਲੈਂਦਾ ਹੈ। ਖੰਡੇ ਬਾਟੇ ਕੀ ਪਾਹੁਲ ਲੈ ਕੇ ਖਾਲਸਾ ਪੰਥ ਦਾ ਹਿੱਸਾ ਬਣ ਜਾਂਦੇ ਗੁਰੂ ਸਾਹਿਬ ਦੇ ਕੋਲ ਨਾ ਸਿੱਖ ਸੰਗਤ ਰੂਪ ਵਿੱਚ। ਇਸ ਤਰ੍ਹਾਂ ਨਾ ਜੀ ਦੂਰ ਦੂਰ ਤੱਕ ਨਗਰਾਂ ਦੇ ਵਿੱਚ ਹੁਣ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਖਾਲਸੇ ਪੰਥ ਵਿੱਚ ਵਾਧਾ ਹੁੰਦਾ ਜਾ ਰਿਹਾ, ਧੰਨ ਗੁਰੂ ਕਲਗੀਧਰ ਸਾਹਿਬ ਦੀ ਸ਼ਾਨੋ ਸ਼ੌਕਤ ਵੱਧਦੀ ਜਾ ਰਹੀ ਹੈ। ਵਡਿਆਈ ਵਿੱਚ ਗੁਰੂ ਸਾਹਿਬ ਦੀ ਵਾਧਾ ਹੋ ਰਿਹਾ ਨਾ। ਹੁਣ ਇਹਦੇ ਨਾਲ ਕੀ ਹੋਇਆ ਵੀ ਜਿਹੜੇ ਤੇ ਹੁਣ ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਕਰਨ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਨੂੰ ਤਾਂ ਬਹੁਤ ਚੰਗਾ ਲੱਗਦਾ ਵੀ ਗੁਰੂ ਕਲਗੀਧਰ ਸਾਹਿਬ ਦੀ ਸ਼ੋਭਾ ਵਧੀ ਹੈ ਨਾ। ਮਾਲਕ ਪਾਤਸ਼ਾਹ ਜੀ ਦੇ ਜਿਹੜੇ ਪ੍ਰੇਮ ਕਰਨ ਵਾਲੇ ਪ੍ਰੇਮੀ ਨੇ, ਗੁਰੂ ਸਾਹਿਬ ਕੋਲੋਂ ਖੰਡੇ ਬਾਟੇ ਕੀ ਪਾਹੁਲ ਲੈਣ ਵਾਲੀਆਂ ਜਿਹੜੀਆਂ ਸੰਗਤਾਂ, ਉਹਨਾਂ ਦੀ ਗਿਣਤੀ 'ਚ ਵਾਧਾ ਹੋਇਆ, ਖਾਲਸਾ ਪੰਥ ਦੀ ਗਿਣਤੀ 'ਚ ਵਾਧਾ ਹੋਇਆ। ਜਿਹੜੇ ਤੇ ਪਿਆਰ ਕਰਦੇ ਨੇ ਉਹ ਬੜੇ ਪ੍ਰਸੰਨ ਨੇ, ਪਰ ਜਿਨ੍ਹਾਂ ਦਾ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾਲ ਵੈਰ, ਜਿਹੜੇ ਖੱਟੀ ਬੈਠੇ ਨੇ, ਜਿਨ੍ਹਾਂ ਨੇ ਆਪਣੇ ਮਨ 'ਚ ਈਰਖਾ ਰੱਖੀ ਹੋਈ ਹੈ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਗਿਣਤੀ ਵਿੱਚ ਸਿੱਖਾਂ ਦੀ ਵਾਧਾ ਹੋਵੇ, ਖਾਲਸਾ ਪੰਥ ਵਿੱਚ ਵਾਧਾ ਹੋਵੇ, ਗੁਰੂ ਕਲਗੀਧਰ ਸਾਹਿਬ ਦਾ ਤੇਜ ਹੋਰ ਵਧੇ, ਪ੍ਰਤਾਪ ਹੋਰ, ਇਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਜਿਸ ਕਰਕੇ ਕੀ ਕਰਦੇ ਨੇ ਵੀ ਉੱਥੇ ਨਾ ਅਕਸਰ ਹੁਣ ਝਗੜਾ ਪਾਈ ਰੱਖਦੇ ਨੇ, ਸੰਵਾਦ ਚੱਲ ਰਿਹਾ ਹਨ ਜਿੱਥੇ ਕਿਤੇ ਵੀ। ਹੁਣ ਜਿਵੇਂ ਗਿਣਤੀ ਵਿੱਚ ਵਾਧਾ ਹੋਇਆ, ਹੁਣ ਨਗਰ ਦੇ ਵਿੱਚ ਇਕੱਲੇ ਇਹ ਤਾਂ ਹੈ ਨਹੀਂ ਵੀ ਜਿਹੜੇ ਪਿੰਡ ਵਿੱਚ ਰਹਿਣ ਵਾਲੇ ਨੇ ਉੱਥੇ ਸਾਰੇ ਹੀ ਸਿੱਖ ਵੱਸਦੇ ਨੇ, ਨਾਲ ਦੂਜੇ ਵੀ ਨੇ ਜਿਹੜੇ ਇਉਂ ਕਹਿ ਲਓ ਵੀ ਔਰੰਗਜ਼ੇਬ ਦਾ ਡਰ ਮੰਨਣ ਵਾਲੇ, ਜਾਂ ਜਿਹੜੇ ਉੱਥੇ ਹੋਰ ਔਰੰਗਜ਼ੇਬ ਦੇ ਅਹਿਲਕਾਰ ਲਾਏ ਹੋਏ, ਸੂਬੇ ਲਾਏ ਹੋਏ ਨੇ, ਉਹਨਾਂ ਦਾ ਡਰ ਮੰਨਣ ਵਾਲੇ, ਉਹਨਾਂ ਦੇ ਅਧੀਨ ਚੱਲਣ ਵਾਲੇ, ਜਾਂ ਗੁਰੂ ਘਰ ਦਾ ਵਿਰੋਧ ਕਰਨ ਵਾਲੇ ਜਿਹੜੇ ਨੇ, ਹੁਣ ਉਹ ਜਿੰਨੇ ਨੇ ਉਹ ਫਿਰ ਉੱਥੇ ਝਗੜਾ ਪਾ ਕੇ ਬਹਿ ਜਾਂਦੇ। ਗੁਰੂ ਪਾਤਸ਼ਾਹ ਜੀ ਦੇ ਕੋਲ ਸਿੱਖਾਂ ਦੀ ਗਿਣਤੀ ਵੱਧ ਰਹੀ, ਕਵੀ ਜੀ ਕਹਿੰਦੇ ਜਿੱਥੇ ਗਿਣਤੀ ਵੱਧ ਰਹੀ ਹੈ ਉੱਥੇ ਝਗੜਾ ਵੀ ਵੱਧ ਰਿਹਾ ਹੈ, ਦਿਨ ਬ ਦਿਨ ਝਗੜਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।
1: ਚਾਉ ਪਈ ਜਾਤ ਪਾਤ ਨੈ ਬਦਤ ਜੀ, ਕੇਸ਼ ਕਾਸ਼ ਨੈ ਮੰਨੈ ਤੀ।
0: ਹੁਣ ਉਹ ਜਿਹੜੇ ਗੁਰੂ ਸਾਹਿਬ ਕੋਲ ਆ ਜਾਂਦੇ ਨੇ, ਖੰਡੇ ਬਾਟੇ ਕੀ ਪਾਹੁਲ ਲੈ ਲਈ, ਸਭ ਤੋਂ ਪਹਿਲਾਂ ਕੀ ਨਾਸ਼ ਹੁੰਦਾ ਜੀ? ਅੱਜ ਤੋਂ ਜਾਤ ਨਾਸ਼, ਅੱਜ ਤੋਂ ਕੁੱਲ ਨਾਸ਼, ਸਭ ਤੋਂ ਪਹਿਲਾਂ ਇਹ ਨਾਸ਼ ਹੁੰਦਾ। ਹੁਣ ਉਹ ਜਾਤ ਪਾਤ ਸਾਰੀ, ਤੁਸੀਂ ਨਾ ਜੀ ਗੁਰੂ ਕਲਗੀਧਰ ਸਾਹਿਬ ਦਾ ਕਿਤੇ ਇਤਿਹਾਸ ਪੜ੍ਹੋ, ਜਦੋਂ ਸਤਿਗੁਰੂ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਨਾ, ਜਿਹੜੇ ਖੰਡੇ ਬਾਟੇ ਕੀ ਪਾਹੁਲ ਲੈਣ ਵਾਲੇ ਸਿੱਖ ਨੇ ਨਾ, ਖਿਮਾ ਕਰਿਓ ਮੈਂ ਸ਼ਬਦ ਵਰਤ ਰਿਹਾ, ਇਹ ਉਹ ਬਹੁਤਾਤ ਨਾ ਉਹ ਲੋਕ ਨੇ ਜਿਨ੍ਹਾਂ ਨੂੰ ਸਮਾਜ ਨੇ ਨੀਵੀਆਂ ਜਾਤਾਂ ਕਹਿ ਕਹਿ ਕੇ ਦੁਰਕਾਰਿਆ ਹੋਇਆ ਸੀ, ਬਹੁਤਾਤ ਉਹ ਲੋਕ ਸੀ ਜਿਨ੍ਹਾਂ ਨੂੰ ਸਮਾਜ ਕਹਿੰਦਾ ਵੀ ਤੁਸੀਂ ਨਾ ਸਾਡੇ ਨਾਲ ਉੱਠਣਾ ਨਾ ਬੈਠਣਾ, ਤੁਹਾਡਾ ਰਹਿਣ ਸਹਿਣ ਸਾਡੇ ਤੋਂ ਵੱਖਰਾ, ਅਸੀਂ ਤੁਹਾਡੇ ਨਾਲ ਨਾ ਰਹਿ ਸਕਦੇ ਹਾਂ ਨਾ ਖਾ ਪੀ ਸਕਦੇ ਹਾਂ। ਇੱਥੋਂ ਤੱਕ ਜੀ ਤੁਸੀਂ ਕਦੇ ਵੀ ਵੇਖੋ, ਅੱਜ ਵੀ ਪਿੰਡਾਂ ਦੇ ਵਿੱਚ ਚਲੇ ਜਾਓ, ਪਿੰਡਾਂ ਦੇ ਵਿੱਚ ਜਿੱਥੇ ਇਸ ਜਾਤ ਪਾਤ ਦੇ ਨੂੰ ਮੰਨਿਆ ਜਾਂਦਾ, ਤੁਸੀਂ ਵੇਖੋ ਜਿਨ੍ਹਾਂ ਨੂੰ ਸਮਾਜ ਨੇ ਨੀਵੀਆਂ ਜਾਤਾਂ ਕਿਹਾ ਨਾ, ਉਹਨਾਂ ਦੇ ਘਰਾਂ ਦੇ ਮੂੰਹ ਵੀ ਪੱਛਮ ਵਾਲੇ ਪਾਸੇ ਨੂੰ ਕੀਤੇ ਹੁੰਦੇ ਨੇ। ਅੱਜ ਵੀ ਕਿਤੇ ਤੁਸੀਂ ਵੇਖ ਲਓ ਪਿੰਡ ਦੀ ਇੱਕ ਪਾਸੇ ਨਾ ਜੂਹ ਦੇ ਵਿੱਚ ਜਦੋਂ ਆਪਾਂ ਫਿਰਨੀ 'ਤੇ ਚਲੇ ਜਾਈਏ, ਅਤੇ ਜਿਹੜਾ ਪਾਸਾ ਪੱਛਮ ਵਾਲੇ ਪਾਸੇ ਆ ਜਾਂਦਾ ਨਾ, ਉੱਥੇ ਸਾਰੇ ਉਹ ਲੋਕ ਮੰਨੇ ਜਾਂਦੇ ਜਿਨ੍ਹਾਂ ਨੂੰ ਉਹ ਨੀਵੀਂ ਜਾਤ ਦੇ ਕਹਿੰਦੇ। ਅੱਜ ਵੀ ਤੁਸੀਂ ਉਹਨਾਂ ਦੇ ਘਰ ਉੱਥੇ ਹੀ ਵੇਖੋਗੇ। ਖੈਰ ਇਹ ਉਹ ਸਾਰੇ ਲੋਕ ਸੀ ਜੀ ਜਿਨ੍ਹਾਂ ਨੂੰ ਦੁਰਕਾਰਿਆ ਸਮਾਜ ਨੇ। ਹੁਣ ਜਦੋਂ ਗੁਰੂ ਸਾਹਿਬ ਕੋਲ ਆਉਂਦੇ ਨੇ, ਇੱਥੇ ਤੇ ਆ ਕੇ ਸਭ ਕੁਝ ਵਿਨਸ ਗਿਆ ਨਾ, ਫਿਰ ਨਾਸ਼ ਹੋ ਗਿਆ, ਜਾਤ ਨਾਸ਼, ਕੁੱਲ ਨਾਸ਼। ਹੁਣ ਜਾਤ ਕੀ ਹੈ, ਕੁੱਲ ਕੀ ਹੈ? ਗੁਰੂ ਕਲਗੀਧਰ ਸਾਹਿਬ, ਇਹੀ ਸਾਡੀ ਜਾਤ ਹੈ, ਇਹੀ ਸਾਡੀ ਕੁੱਲ ਹੈ ਨਾ। ਜੋ ਇੱਦਾਂ ਕਹਿ ਲਓ ਵੀ ਖਾਲਸਾ ਪੰਥ ਰੂਪ ਦੇ ਵਿੱਚ ਜਦੋਂ ਸ਼ਾਮਿਲ ਹੋ ਗਏ, ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ, ਖਾਲਸਾ ਜਾਤ ਬਣ ਗਈ, ਕੁੱਲ ਗੁਰੂ ਕਲਗੀਧਰ ਸਾਹਿਬ ਵਾਲੀ ਬਣ ਗਈ ਨਾ। ਪਿਤਾ ਗੁਰੂ ਕਲਗੀਧਰ ਸਾਹਿਬ ਕਿਹਦੀ ਕੁੱਲ ਵਿੱਚੋਂ ਆ ਆਪਾਂ? ਜਿਹੜਾ ਖੰਡੇ ਬਾਟੇ ਕੀ ਪਾਹੁਲ ਲੈ ਲੈਂਦਾ ਉਹ ਧੰਨ ਗੁਰੂ ਕਲਗੀਧਰ ਸਾਹਿਬ ਦੀ ਕੁੱਲ ਵਿੱਚੋਂ ਹੋ ਜਾਂਦਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਪੋਤਰਾ ਬਣ ਜਾਂਦਾ, ਮਾਤਾ ਗੁਜਰੀ ਜੀ ਦਾ ਪੋਤਰਾ ਬਣ ਜਾਂਦਾ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹਨਾਂ ਦਾ ਭਰਾ ਬਣ ਜਾਂਦਾ, ਗੁਰੂ ਕਲਗੀਧਰ ਸਾਹਿਬ ਦਾ ਪੁੱਤਰ ਧੀ ਬਣ ਜਾਂਦਾ, ਉਹ ਮਾਤਾ ਸਾਹਿਬ ਕੌਰ ਦਾ ਪੁੱਤਰ ਧੀ ਬਣ ਜਾਂਦੇ ਨਾ, ਕਿਉਂਕਿ ਜਾਤ ਔਰ ਕੁੱਲ ਨਾਸ਼ ਹੋ ਗਈ। ਹੁਣ ਉਹ ਜਿੰਨੇ ਸੀ ਉਹ ਸਾਰੇ ਉਹਨਾਂ ਦੀ ਜਾਤ ਕੁੱਲ ਨਾਸ਼ ਹੋਈ, ਫਿਰ ਜਿੱਥੇ ਉਹ ਨਾਸ਼ ਹੋਈ ਨਾ ਉੱਥੇ ਨਾਲ ਹੀ ਨਾ ਕਵੀ ਜੀ ਕਹਿੰਦੇ ਵੀ ਹੁਣ ਮੰਨਦੇ ਹੀ ਕੁਛ ਨਹੀਂ ਇਹਨਾਂ ਚੀਜ਼ਾਂ ਨੂੰ, ਅਤੇ ਉਹਨਾਂ ਨੇ ਪਾਸੇ ਰੱਖਤਾ। ਅਤੇ ਜਿਹੜੇ ਇਹਨਾਂ ਕਰਕੇ ਆਪਦਾ ਤੁਰੀ ਫੁਲਕਾ ਚਲਾਉਣ ਵਾਲੇ ਸੀ ਉਹ ਕਿਵੇਂ ਕਹਿ ਦਿੰਦੇ ਵੀ ਗੁਰੂ ਕਲਗੀਧਰ ਸਾਹਿਬ ਜੀ ਬੜਾ ਚੰਗਾ ਕੀਤਾ ਤੁਸੀਂ, ਹੈ ਨਾ। ਜਿਹੜੇ ਹੁਣ ਸਮਾਜ ਵਿੱਚ ਰਹਿ ਹੀ ਇਸ ਕਰਕੇ ਰਹੇ ਨੇ ਵੀ ਅਸੀਂ ਉੱਚੀ ਜਾਤ ਦੇ ਹਾਂ, ਭਾਈ ਸਾਨੂੰ ਸਤਿਕਾਰ ਦਿਆ ਕਰੋ, ਸਾਡਾ ਅਦਬ ਕਰਿਆ ਕਰੋ, ਜਿਹੜੇ ਇਸੇ ਗੱਲ 'ਤੇ ਆਪਦੀਆਂ ਰੋਟੀਆਂ ਸੇਕਦੇ ਨੇ, ਉਹ ਤਾਂ ਗੁਰੂ ਕਲਗੀਧਰ ਸਾਹਿਬ ਨੂੰ ਨਹੀਂ ਨਾ ਕਹਿਣਗੇ ਵੀ ਸਤਿਗੁਰੂ ਤੁਸੀਂ ਬੜਾ ਚੰਗਾ ਕੀਤਾ ਵੀ ਜਾਤ ਪਾਤ ਸਾਰਾ ਕੁਛ ਤੁਸੀਂ ਖਤਮ ਕਰਤਾ ਵੀ ਸਾਰੇ ਇੱਕ ਥਾਂ 'ਤੇ ਬਿਠਾ ਤੇ, ਤੁਸੀਂ ਵੇਖੋ ਜਦੋਂ ਖੰਡੇ ਬਾਟੇ ਕੀ ਪਾਉ ਲੈਂਦੇ ਬਾਟਾ ਸਾਂਝਾ ਕਰਦੇ, ਬਾਟਾ ਸਾਂਝਾ ਕੀਤਾ ਜਾਂਦਾ। ਫਿਰ ਉਹ ਬਾਟਾ ਸਾਂਝਾ ਕਰਨ ਦਾ ਭਾਵ ਹੁਣ ਜਿੰਨੇ ਵੀ ਖੜੋਤੇ ਨੇ ਜੀ, ਭਾਵੇਂ 200 ਅੰਮ੍ਰਿਤ ਵਿਲਾਖੀ ਹੋਵੇ, ਭਾਵੇਂ 400 ਖੰਡੇ ਬਾਟੇ ਕੀ ਪਾਉ ਲੈਣ ਵਾਲੇ ਹੋਣ ਅਤੇ ਭਾਵੇਂ 4 ਕਿਉਂ ਨਾ ਹੋਣ, ਜਦੋਂ ਖੰਡੇ ਬਾਟੇ ਕੀ ਪਹੁਲ ਦੀ ਪ੍ਰਕਿਰਿਆ ਸਾਰੀ ਸੰਪੂਰਨ ਹੁੰਦੀ ਹੈ, ਫਿਰ ਸਭਨਾਂ ਦੇ ਮੁੱਖ ਨਾਲ ਬਾਟਾ ਵੀ ਇੱਕੋ ਹੀ ਲਾਇਆ ਜਾਂਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਆਇਆ ਹੋਵੇ, ਜਿਹੜੀ ਮਰਜ਼ੀ ਜ਼ਾਤ ਦਾ ਹੋਵੇ, ਜਿਹੜੇ ਮਰਜ਼ੀ ਘਰਾਣੇ 'ਚੋਂ ਆਇਆ ਹੋਵੇ, ਪਰ ਜਦੋਂ ਗੁਰੂ ਕਲਗੀਧਰ ਸਾਹਿਬ ਅੱਗੇ ਆਪਣਾ ਆਪਾ ਸਮਰਪਿਤ ਕਰਤਾ, ਫਿਰ ਕੁਛ ਨਹੀਂ, ਫਿਰ ਇੱਕੋ ਹੀ ਹੈ ਕਿ ਧੰਨ ਗੁਰੂ ਕਲਗੀਧਰ ਸਾਹਿਬ ਦਾ ਪੁੱਤ ਹੈ, ਬਸ ਗੁਰੂ ਕਲਗੀਧਰ ਸਾਹਿਬ ਦਾ ਸਿੱਖ ਹੈ। ਖੈਰ, ਇਹਨਾਂ ਸਾਰਿਆਂ ਨੇ ਹੁਣ ਇਹਨਾਂ ਚੀਜ਼ਾਂ ਨੂੰ ਮੰਨਣਾ ਜਿਹੜਾ ਉਹ

ਹੁਣ ਜਿਹੜੇ ਏਦਾਂ ਦੀਆਂ ਗੱਲਾਂ ਕਰਨ ਵਾਲੇ ਵਿਤਕਰੇ ਕਰਨ ਵਾਲੇ ਸੀ ਉਹਨਾਂ ਤੋਂ ਇਹਨਾਂ ਨੇ ਪਾਸਾ ਵੱਟਣਾ ਸ਼ੁਰੂ ਕਰ ਲਿਆ। ਹੁਣ ਜਿਹੜਾ ਸ਼ਾਮਿਲ ਹੋ ਕਹਿੰਦਾ ਭਾਈ ਤੁਸੀਂ ਇਹ ਉਲਝੇ ਉੱਤੇ ਉਲਝੇ ਰਹੋ, ਪਰ ਅਸੀਂ ਗੁਰੂ ਕਲਗੀਧਰ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣਾ, ਅਸੀਂ ਇਹਦੇ ਵਿੱਚ ਉਲਝਣਾ ਨਹੀਂ। ਇਸ ਲਈ ਉਹ ਸਾਰੇ ਇਹਨਾਂ ਤੋਂ ਪਾਸੇ ਹੋ ਗਏ। ਤਿਸਕੋ ਤਿਆਗ, ਉਹਨਾਂ ਨੇ ਛੱਡਤਾ ਸਾਰਾ ਕੁਝ, ਨਾ ਅੰਗੀਕਾਰੇ ਉਹ ਇਹਨਾਂ ਗੱਲਾਂ ਨੂੰ, ਹੁਣ ਅੰਗੀ

ਗੁਰੂ ਪਾਤਸ਼ਾਹ ਦੇ ਕੋਲ ਉਹ ਸਿੱਖ ਹੁਣ ਕਹਿੰਦੇ ਅਸੀਂ ਤੇ ਮੁੱਢ ਕਦੀਮੀ ਤੋਂ ਗੁਰੂ ਪਾਤਸ਼ਾਹ ਮੁੱਢ ਕਦੀਮ ਤੋਂ ਹੀ ਗੁਰੂ ਸਾਹਿਬ ਦੇ ਸਿੱਖ ਹਾਂ, ਪਹਿਲਾਂ ਮਾਲਕ ਕੋਲੋਂ ਸਿੱਖੀ ਲਈ, ਸਿੱਖੀ ਦਾ ਉਪਦੇਸ਼ ਲਿਆ, ਹੁਣ ਉਹਦੇ ਨਾਲ ਨਾਲ ਖੰਡੇ ਬਾਟੇ ਕੀ

ਪਰ ਕੁਛ ਐਸੇ ਵੀ ਨੇ ਜਿਹੜੇ ਇਹ ਕਹਿੰਦੇ ਨੇ ਵੀ ਮਾਲਕ ਜੀ ਸਾਡੇ ਕੋਲ ਜਿਵੇਂ ਅੱਜ ਵੀ ਜੀ ਜੀ ਸੁਖੀ ਤੇ ਮਨ ਝੋਣੀ ਚਾਹੀਦੀ, ਮਨ ਐ ਸਾਫ ਸੁਥਰਾ ਹੋਣਾ ਚਾਹੀਦਾ, ਜ਼ਰੂਰੀ ਥੋੜੀ ਵੀ ਅੰਮ੍ਰਿਤ ਪਾਨ ਕਰਨਾ, ਮਨ ਵਿੱਚ ਸਿੱਖੀ ਨਾ ਹੋਵੇ ਤੇ ਅੰਮ੍ਰਿਤ ਪਾਨ ਕਰਕੇ ਵੀ ਕੀ ਕਰਾਂਗੇ ਨਾ, ਬੜਾ ਕੁਝ ਮਨ ਜਿਹੜਾ ਉਹ ਬਣਾ ਲੈਂਦਾ। ਇੱਕ ਨਾ ਜੀ ਅਕਸਰ ਤੁਸੀਂ ਚੇਤਾ ਰੱਖੋ, ਮਨ ਨੂੰ ਨਾ ਗੁਰੂ ਸਾਹਿਬ ਨੇ ਮਰਕਟ ਕਿਹਾ। ਮਰਕਟ ਦਾ ਅੱਖਰੀ ਅਰਥ ਹੁੰਦਾ ਬਾਂਦਰ, ਤੇ ਉਹਦੇ ਕੋਲ ਨਾ ਕਦੇ ਟਿਕਾ ਨਹੀਂ ਹੈ। ਬਾਂਦਰ ਕਦੇ ਟਿਕਿਆ ਵੇਖਿਆ ਇੱਕ ਥਾਂ, ਵੀ ਜਿਹੜਾ ਕਵੇ ਵੀ ਮੈਂ ਹਾਂ ਤੇ ਬਾਂਦਰ ਪਰ ਮੈਂ ਟਿਕਿਆ ਹੋਇਆ, ਕਦੇ ਵੀ ਤੁਸੀਂ ਕਿਸੇ ਪਾਸੇ ਵੀ ਝਾਤ ਮਾਰ, ਬਾਂਦਰ ਕੋਲ ਟਿਕਾ ਨਹੀਂ ਹੁੰਦਾ। ਉਹ ਖਿਣ ਮਾਤਰ ਸਮੇਂ ਜੀ ਕਦੇ ਕਦੇ ਤੁਰਿਆ ਫਿਰਦਾ ਨਾ, ਕਦੇ ਕਿਸੇ ਟਾਹਣੀ ਤੇ ਚੜਿਆ ਫਿਰਦਾ, ਕਦੇ ਕਿਸੇ ਟਾਣੀ। ਉਹਦੇ ਲਾਗੇ ਕੋਈ ਹੋਰ ਜੀਵ ਵੀ ਆ ਜਾਏ ਨਾ, ਰੁੱਖ ਨਾ ਵੀ ਹੋਣ, ਕੋਈ ਜੀਵ ਆ ਜਾਓ, ਉਹ ਉਹਦੇ ਨਾਲ ਵੀ ਮਸ਼ਕਰੀਆਂ ਕਰਨ ਲੱਗ ਜਾਂਦਾ, ਉਹਦੇ ਕੋਲ ਟਿਕਾ ਨਹੀਂ। ਤੇ ਮਨ ਜਿਹੜਾ ਗੁਰੂ ਸਾਹਿਬ ਕਹਿੰਦੇ ਬਾਂਦਰ ਹੈ, ਤੇ ਮਨ ਵੀ ਤੇ ਫਿਰ ਬਹਾਨੇ ਹੀ ਲੱਭਦਾ ਹੈ ਨਾ, ਵੀ ਇੱਕ ਨਹੀਂ ਤੇ ਦੂਜਾ ਰਾਹ, ਦੂਜਾ ਨਹੀਂ ਤੇ ਤੀਜਾ ਰਾਹ, ਮਨ ਫਿਰ ਲੱਭ ਹੀ ਲੈਂਦਾ। ਇਹਨੇ ਕਦੇ ਇਨਕਾਰੀ ਥੋੜ੍ਹੀ ਹੋਣਾ ਵੀ ਛੱਡੋ ਕੋਈ ਗੱਲ ਨਹੀਂ, ਇਹਨੇ ਰਸਤਾ ਲੱਭਣਾ। ਫਿਰ ਆਹ ਰਾਹ ਹੀ ਬੜਾ ਸੌਖਾ ਜਿਹਾ ਜੀ, ਮਨ ਸੁਥਰਾ ਹੋਣਾ ਚਾਹੀਦਾ, ਖੰਡੇ ਬਾਟੇ ਕੀ ਬੋਲ ਨੂੰ ਕੀ ਕਰਨਾ। ਜੇ ਮਨ ਸੁਥਰੇ ਦੀ ਗੱਲ ਕਰੋ, ਅਕਸਰ ਇਹ ਵਿਚਾਰ ਆਪਾਂ ਕਰਦੇ ਹਾਂ ਗੁਰੂ ਕਲਗੀਧਰ ਸਾਹਿਬ ਨਾਲੋਂ ਸਾਫ਼ ਸੁਥਰਾ ਮਨ ਕਿਹਦਾ ਹੋ ਸਕਦਾ ਹੈ ਕਿਸੇ ਦਾ? ਅਸੀਂ ਆਪਣੀ ਗੱਲ ਕਰਦੇ ਹਾਂ, ਜਿਹਨਾਂ ਕੋਲ ਇਹ ਸਵਾਲ ਹੈ ਜੀ ਲੈ ਮਨ ਸਾਫ਼ ਹੋਣਾ ਚਾਹੀਦਾ, ਉਹ ਕੀ ਜੇ ਅਸੀਂ ਉਹਨਾਂ ਸਾਹਮਣੇ ਸਵਾਲ ਵੀ ਤੂੰ ਦੱਸ ਕਲਗੀਧਰ ਸਾਹਿਬ ਨਾਲੋਂ ਤੇਰਾ ਮਨ ਸਾਫ਼ ਹੈ ਭਾਈ? ਜੇ ਤੇ ਤੇਰਾ ਮਨ ਉਹਨਾਂ ਤੋਂ ਸਾਫ਼ ਹੈ ਫਿਰ ਤੇ ਤੂੰ ਗੁਰੂ ਕਲਗੀਧਰ ਸਾਹਿਬ ਤੋਂ ਵੱਡਾ, ਤੇ ਜੇ ਤੇਰਾ ਮਨ ਉਹਨਾਂ ਤੋਂ ਸਾਫ਼ ਨਹੀਂ ਫਿਰ ਗੁਰੂ ਕਲਗੀਧਰ ਸਾਹਿਬ ਖੰਡੇ ਬਾਟੇ ਕੀ ਪੌਲ ਲੈ ਰਹੇ ਨੇ ਤੇ ਫਿਰ ਤੂੰ ਕਿਉਂ ਨਹੀਂ? ਭਾਈ ਮਾਲਕ ਪਾਤਸ਼ਾਹ ਨੇ ਖਾਲਸਾ ਪੰਥ ਸਜਾਇਆ ਨਾ, ਪੰਜ ਤਿਆਰ ਕਰਤੇ, ਫਿਰ ਗੁਰੂ ਸਾਹਿਬ ਕਹਿ ਦਿੰਦੇ ਵੀ ਤੁਹਾਨੂੰ ਤੇ ਮੈਂ ਤਿਆਰ ਕਰਨ ਵਾਲਾ, ਤੁਸੀਂ ਮੈਨੂੰ ਕੀ ਦਓਗੇ ਭਾਈ ਖੰਡੇ ਬਾਟੇ ਕੀ ਪੌਲ? ਫਿਰ ਮਾਲਕ ਪਾਤਸ਼ਾਹ ਨੇ ਖਾਲਸਾ ਪੰਥ ਤਿਆਰ ਕਰਕੇ ਪੰਜਾਂ ਨੂੰ ਪਰਮੇਸ਼ਰ ਦਾ ਰੂਪ ਜਾਣਦਿਆਂ ਹੋਇਆ ਆਪ ਅੱਗੇ ਇੱਕ ਜਾਚਕ ਬਣ ਕੇ ਬੈਠ ਗਏ, ਇੱਕ ਜਾਚਕ ਬਣ ਕੇ ਬਹਿ ਗਏ ਵੀ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਮੈਂ ਵੀ ਖੰਡੇ ਬਾਟੇ ਕੀ ਪਹੁਲ ਲੈਣੀ ਹੈ। ਹੁਣ ਗੁਰੂ ਸਾਹਿਬ ਤੋਂ ਵੱਧ ਕੇ ਨਾ ਤੇ ਕਿਸੇ ਦਾ ਜੀਵਨ ਸੁਥਰਾ ਹੋ ਸਕਦਾ, ਗੁਰੂ ਸਾਹਿਬ ਤੋਂ ਵੱਧ ਕੇ ਇਮਾਨਦਾਰੀ ਵੀ ਕਿਸੇ ਕੋਲ ਨਹੀਂ ਹੋ ਸਕਦੀ, ਗੁਰੂ ਸਾਹਿਬ ਤੋਂ ਵੱਧ ਕੇ ਕਿਸੇ ਦਾ ਮਨ ਵੀ ਸਾਫ਼ ਨਹੀਂ ਹੋ ਸਕਦਾ, ਜੀਵਨ ਵੀ ਵੱਧ ਗੁਰੂ ਸਾਹਿਬ ਤੋਂ ਉੱਚਾ ਸੁੱਚਾ ਕਿਵੇਂ ਹੋ ਜਾਏਗਾ? ਮਨੁੱਖ ਤੇ ਕਹੇਗਾ ਵੀ ਮੈਂ ਬੜੀਆਂ ਬੜੇ ਗੁਨਾਹ ਕਰਦਾ, ਬੜੀਆਂ ਗਲਤੀਆਂ ਕਰਦਾ, ਤੇ ਗੁਰੂ ਕਲਗੀਧਰ ਸਾਹਿਬ ਫਿਰ ਵੀ ਗੁਰੂ ਸਾਹਿਬ ਨੇ ਖੰਡੇ ਬਾਟੇ ਕੀ ਪਹੁਲ ਲਈ, ਫਿਰ ਸਾਡੇ ਲਈ ਰਾਹ ਕਿਉਂ ਜੀ, ਅਸੀਂ ਕਿਉਂ ਬਣਾਈਏ ਰਾਹ? ਮਨ ਜਿਹੜਾ ਨਾ ਜੀ, ਇਸੇ ਲਈ ਗੁਰੂ ਸਾਹਿਬ ਨੇ ਇਹਨੂੰ ਮਰਕਟ ਕਿਹਾ, ਇਹ ਟਿਕਦਾ ਨਹੀਂ। ਖੈਰ ਕੁਝ ਐਸੇ ਵੀ ਨੇ ਜਿਹੜੇ ਗੁਰੂ ਸਾਹਿਬ ਨੂੰ ਆ ਕੇ ਕਹਿੰਦੇ ਮਾਲਕ ਜੀ ਅਸੀਂ ਤੇ ਬੜੇ ਚਿਰ ਦੀ ਸਿੱਖੀ ਕਮਾਉਂਦੇ ਆ ਰਹੇ ਹਾਂ, ਸਿੱਖੀ ਵਿੱਚ ਅਸੀਂ ਪੱਕੇ ਹਾਂ, ਪਰ ਅਸੀਂ ਆ ਪੰਜ ਕਕਾਰੀ ਵਰਦੀ ਧਾਰਨ ਨਹੀਂ ਕਰਨੀ, ਅਸੀਂ ਇਹ ਜਿਹੜੇ ਤੁਸੀਂ ਹੁਣ ਕਕਾਰ ਦਿੱਤੇ ਨਾ, ਕਿਰਪਾਨ, ਕੜਾ, ਕਛਹਿਰਾ, ਕੰਘਾ, ਇਹ ਅਸੀਂ ਧਾਰਨ ਨਹੀਂ ਕਰਨੇ, ਇਹਨਾਂ ਤੋਂ ਅਸੀਂ ਇਨਕਾਰੀ ਹਾਂ। ਕਈ ਐਸੇ ਵੀ ਗੁਰੂ ਸਾਹਿਬ ਕੋਲ ਆਉਂਦੇ

ਇੱਦਾਂ ਦੀ ਇੱਦਾਂ ਦਾ ਹੱਠ ਕਰਨ ਵਾਲੇ ਨੇ ਵੀ ਅਸੀਂ ਜੀ ਪਹੁਲ ਨਹੀਂ ਲੈਣੀ, ਅਸੀਂ ਸਿੱਖ ਪੱਕੇ ਹਾਂ। ਉਹ ਅਤੇ ਦੂਜੇ ਜਿਹੜੇ ਜਗਤ ਜੂਠ ਦੀ ਵਰਤੋਂ ਕਰਨ ਵਾਲੇ ਆ, ਜਗਤ ਜੂਠ ਤੰਬਾਕੂ ਨੂੰ ਕਿਹਾ ਜਾਂਦਾ, ਨਸ਼ੇ ਦੀ ਵਰਤੋਂ ਕਰਨ ਵਾਲੇ ਕਹਿ ਲਓ, ਜਿਹੜੀਆਂ ਕੁਰੈਤਾਂ ਨੇ ਉਹਨਾਂ ਕੁਰੈਤਾਂ ਵਿੱਚ ਉਲਝੇ ਕਹਿ ਲਓ, ਉਹਨਾਂ ਨਾਲੋਂ ਫਿਰ ਖਾਲਸਾ ਪੰਥ ਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ। ਹੁਣ ਰਹਿਣ ਸਹਿਣ ਉਹਨਾਂ ਵਰਗਾ ਥੋੜ੍ਹੀ ਬਣ ਜਾਣਾ ਫਿਰ। ਹੁਣ ਜਿਹੜੇ ਕਹਿੰਦੇ ਅਸੀਂ ਖੰਡੇ, ਵੇਖੋ ਜੀ ਜਦੋਂ ਖੰਡੇ ਬਾਟੇ ਕੀ ਪਹੁਲ ਮਿਲਦੀ ਹੈ ਨਾ, ਆਪਾਂ ਗੁਰੂ ਸਾਹਿਬ ਤੋਂ ਹਾਸਲ ਕਰਦੇ ਹਾਂ, ਜਦ ਮਿਲਦੀ ਹੈ ਆਪਾਂ ਲੈਣ ਨਹੀਂ ਗਏ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਮਾਲਕ ਨੇ ਤਰਸ ਕਰਕੇ ਖੰਡੇ ਬਾਟੇ ਕੀ ਪਹੁਲ ਝੋਲੀ ਵਿੱਚ ਪਾਈ, ਗੁਰੂ ਸਾਹਿਬ ਦਾ ਤਰਸ ਹੈ। ਜਦੋਂ ਸਤਿਗੁਰੂ ਬਖਸ਼ਦੇ ਨੇ ਨਾ, ਸਤਿਗੁਰੂ ਹੀ ਬਖਸ਼ ਰਹੇ ਨਾ, ਖਾਲਸਾ ਪੰਥ ਪੰਜ ਪਿਆਰੇ ਗੁਰੂ ਸਾਹਿਬ ਦਾ ਰੂਪ ਨੇ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਉਸ ਵੇਲੇ ਨਾ ਜੀ ਜਿੱਥੇ ਬਾਟੇ ਦੀ ਸਾਂਝ ਹੁੰਦੀ ਹੈ, ਉੱਥੇ ਜਦੋਂ ਪੰਜ ਪਿਆਰੇ ਸਾਹਿਬਾਨ ਮਰਿਆਦਾ ਦ੍ਰਿੜ ਕਰਾਉਂਦੇ ਤੇ ਅੰਮ੍ਰਿਤਧਾਰੀ ਨਾਲ ਬੈਠ ਕੇ ਛਕ ਸਕਦਾ, ਪਰ ਦੂਸਰੇ ਨਾਲ ਨਹੀਂ। ਅੰਮ੍ਰਿਤਧਾਰੀ ਨਾਲ ਬੈਠ ਕੇ ਛਕ ਸਕਦਾ, ਜਿਹਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹਦੇ ਨਾਲ ਨਹੀਂ। ਜਿਸ ਕਰਕੇ ਕੀ ਹੋਇਆ, ਜਿਹੜੇ ਕਹਿੰਦੇ ਸੀ ਅਸੀਂ ਨਹੀਂ ਜੀ ਪਾਨ ਕਰਨਾ ਅੰਮ੍ਰਿਤ, ਪਰ ਅਸੀਂ ਸਿੱਖ ਪੱਕੇ ਹਾਂ, ਉਹਨਾਂ ਨਾਲ ਬਹਿਣਾ ਉੱਠਣਾ ਰੋਟੀ ਬੇਟੀ ਦੀ ਸਾਂਝ ਕਹਿ ਲਓ ਵੀ ਹੈ ਨਾ ਬੈਠ ਕੇ ਛਕਣਾ, ਉਹ ਛੱਡਤਾ। ਕਹਿੰਦੇ ਵੀ ਨਹੀਂ ਤੁਹਾਡੇ ਨਾਲ ਨਹੀਂ ਬਹਿ ਕੇ ਛਕਣ, ਵੀ ਅਸੀਂ ਤੁਹਾਡੇ ਨਾਲ ਪ੍ਰਸ਼ਾਦਾ ਸਾਂਝਾ ਨਹੀਂ ਛਕ ਸਕਦੇ। ਹੁਣ ਇਹ ਨਹੀਂ ਵੀ ਮੇਰੇ ਨਾਲ ਬੇਅੰਮ੍ਰਿਤੀਆ ਬੈਠਾ ਹੋਵੇ ਅਤੇ ਮੈਂ ਆਖਾਂ ਭਾਈ ਤੂੰ ਪਾਸੇ ਹੋ ਕੇ ਬਹਿ, ਉਹ ਪੱਖ ਨਹੀਂ ਹੈ। ਭਾਵ ਇਹ ਵੀ ਹੁਣ ਤੂੰ ਆਪਣਾ ਵੱਖਰਾ ਭੋਜਨ ਪਰੋਸ, ਤੇਰੇ ਲਈ ਪਰੋਸਿਆ ਜਾਏਗਾ, ਮੇਰੇ ਲਈ ਵੱਖਰਾ ਪਰੋਸਿਆ ਜਾਏ, ਆਹ ਭਾਵ ਹੈ। ਉਹ ਛੱਡਤਾ ਵੀ ਤੁਸੀਂ ਵੱਖਰੇ ਹੋ, ਫਿਰ ਉਹ ਤੋਂ ਵੱਧ ਕੇ ਹੁਣ ਜਿਹੜਾ ਵਰਤੋਂ ਹੀ ਤੰਬਾਕੂ ਦੀ ਕਰ ਰਿਹਾ, ਨਸ਼ੇ ਦੀ ਵਰਤੋਂ ਕਰ ਰਿਹਾ, ਕੇਸਾਂ ਦੀ ਬੇਅਦ ਵੀ ਪਿਆ ਕਰਦਾ, ਉਹ ਤੋਂ ਬਾਅਦ 'ਚ ਇਉਂ ਕਹਿ ਲਓ ਵੀ ਹੈ ਨਾ ਪਰ ਇਸਤਰੀ ਪਰ ਪੁਰਸ਼ ਦਾ ਸੰਗ, ਉਹ ਜਿੰਨੀਆਂ ਕੁਰੈਤਾਂ ਨੇ ਉਹਨਾਂ ਵਿੱਚ ਫਸਿਆ ਹੋਵੇ, ਉਹਦੇ ਨਾਲ ਵੀ ਸਾਂਝ ਛੱਡਤੀ ਨਾ ਫਿਰ ਉਹਨਾਂ ਨਾਲ। ਨਿਆਰਾਪਨ ਇਹੀ ਹੈ ਕਿ ਅਸੀਂ ਉਹਨਾਂ ਵਰਗੇ ਨਹੀਂ ਹਾਂ ਜਿਹੜੇ ਆਮ ਲੋਕਾਂ ਆਮ ਸਮਾਜ ਵਿੱਚ ਵਿਚਰਦੇ ਹਾਂ, ਕਿਸੇ ਵੀ ਭੈੜੇ ਕਰਮ ਤੋਂ ਇਨਕਾਰੀ ਨਹੀਂ, ਅਤੇ ਨਾ ਹੀ ਆਪਣੇ ਆਪ ਨੂੰ ਉਹਨਾਂ ਚੰਗਿਆਂ ਬਣਾਉਣ ਦਾ ਕਦੇ ਯਤਨ ਕੀਤਾ, ਅਸੀਂ ਉਹਨਾਂ ਤੋਂ ਵੱਖਰੇ ਹਾਂ। ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੇ ਖੰਡੇ ਬਾਟੇ ਕੀ ਪਾਉ ਲਈ, ਕਹਿੰਦੇ ਜਿਹੜੇ ਹੱਠ ਕਰਨ ਵਾਲੇ ਸੀ ਉਹਨਾਂ ਨਾਲੋਂ ਫਿਰ ਨਿਆਰੇ ਭਏ, ਉਹਨਾਂ ਨਾਲੋਂ ਨਾ ਜਗ ਜੂਠ ਵਰਤਨ, ਜਿੰਨਾ ਵੀ ਜਗਤ ਜੂਠ ਵਰਤਨ ਵਾਲੇ ਜਾਂ ਜੋ ਕੁਝ ਵੀ ਉਹ ਕੁਰੈਤਾਂ ਦੇ ਅੰਦਰ ਜਿਹੜੇ

ਉਹਨਾਂ ਨਾਲੋਂ ਖਾਣਾ ਪੀਣਾ ਵੱਖਰਾ ਹੋ ਗਿਆ। ਉਹਨਾਂ ਨਾਲ ਕੋਈ ਪ੍ਰਸ਼ਾਦਾ ਭੋਜਨ ਦੀ ਸਾਂਝ ਨਹੀਂ ਰਹਿ ਗਈ ਹੁਣ, ਖਾਣਾ ਪੀਣਾ ਵੱਖਰਾ। ਵੀ ਜੇ ਤੁਸੀਂ ਆਪਦਾ ਬਣਾ ਰਹੇ ਹੋ ਅਤੇ ਆਪਦਾ ਖਾਈ ਵੀ ਚੱਲੋ, ਹੈ ਨਾ, ਅਸੀਂ ਤੁਹਾਡੇ ਕੋਲੋਂ ਨਾ ਸ਼ਕੀਏ ਅਤੇ ਨਾ ਤੁਹਾਡੇ ਨਾਲ ਬਹਿ ਕੇ ਸ਼ਕੀਏ ਨਾ, ਉਹ ਸਾਰੇ ਪਾਸੇ ਤੋਂ ਫਿਰ ਨਿਆਰਾਪਨ ਜਿਹੜਾ ਉਹ ਧਾਰਨ ਕੀਤਾ।

ਫਿਰ ਜੀ ਗੁਰੂ ਪਾਤਸ਼ਾਹ ਦੇ ਕੋਲੇ ਲੈ ਕੇ ਨਾ ਇਹ ਸਿੱਖਿਆ ਜਿਹੜੀ ਉਹ ਸਿੱਖ ਲਈ ਵੀ ਗੁਰੂ ਸਾਹਿਬ ਨਾਲ ਜੁੜੀਏ ਅਤੇ ਗੁਰੂ ਸਾਹਿਬ ਤੋਂ ਸਿੱਖੀਏ। ਫਿਰ ਜਿਹੜੇ ਦੂਜੇ ਨਾ ਸਨਾਤਨ ਧਰਮ ਦੇ ਜਾਂ ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ, ਉਹ ਦੇਖੋ ਉਹਨਾਂ ਨਾਲੋਂ ਗੁਰੂ ਸਾਹਿਬ ਨੇ ਸਾਨੂੰ ਵੱਖਰਿਆਂ ਸਰੂਪ ਸਾਡਾ ਦਿੱਤਾ ਨਾ, ਉਹਨਾਂ ਦਾ ਸਰੂਪ ਵੱਖਰਾ ਹੈ। ਪਰ ਇੱਕ ਗੱਲ ਚੇਤਾ ਰੱਖੋ, ਜਿਹੜਾ ਉਹ ਆਪਣੇ ਧਰਮ 'ਚ ਪੱਕਾ ਹੈ ਨਾ, ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਭਾਈ ਧਰਮੀ ਨਹੀਂ ਹੈ। ਉਹ ਆਪਣੇ ਧਰਮ ਵਿੱਚ ਪੱਕਾ ਹੈ। ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲਾ ਆਪਣੇ ਧਰਮ ਵਿੱਚ ਪੰਜ ਵਕਤ ਦਾ ਨਿਵਾਜੀ ਹੋਵੇ, ਅਤੇ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲਾ ਜਿਹਨੇ ਉਹ ਧਾਰਨ ਕੀਤਾ ਹੋਵੇ, ਉਹ ਆਪਣੇ ਧਰਮ ਵਿੱਚ ਪੱਕਾ ਹੋਵੇ, ਉਹ ਵੀ ਧਰਮੀ ਹੈ। ਉਹਨਾਂ ਦਾ ਸਰੂਪ ਵੱਖਰਾ ਹੈ, ਸਾਡਾ ਸਰੂਪ ਵੱਖਰਾ ਹੈ ਨਾ। ਉਹਨਾਂ ਦੇ ਧਰਮ ਦੀ ਮਰਿਆਦਾ ਹੋਰ ਹੈ, ਸਾਡੇ ਧਰਮ ਦੀ ਮਰਿਆਦਾ ਹੋਰ ਹੈ। ਗੁਰੂ ਸਾਹਿਬ ਨੇ ਕਿਸੇ ਨੂੰ ਇਹ ਨਹੀਂ ਸੀ ਕਿਹਾ ਵੀ ਤੂੰ ਆਪਣੇ ਧਰਮ ਦੀ ਮਰਿਆਦਾ ਛੱਡ ਦੇ ਕਿਸੇ ਨੂੰ ਵੀ। ਹਾਂ, ਜਿੰਨੇ ਖੰਡੇ ਬਾਟੇ ਕੀ ਪਾਉਣ ਲੈ ਲਈ, ਉਹਦੇ ਲਈ ਮਰਿਆਦਾ ਫਿਰ ਉਹੀ ਹੈ ਜਿਹੜੀ ਗੁਰੂ ਕਲਗੀਧਰ ਸਾਹਿਬ ਨੇ ਬਖਸ਼ੀ। ਉਹਦੇ ਲਈ ਮਰਿਆਦਾ ਫਿਰ ਕੋਈ ਦੂਜੀ ਨਹੀਂ। ਉਹ ਇਹ ਨਾ ਆਖੇ ਵੀ ਮੈਂ ਤਾਂ ਜੀ ਸਨਾਤਨ ਧਰਮ 'ਚੋਂ ਆਇਆ, ਮੈਂ ਖੰਡੇ ਬਾਟੇ ਕੀ ਪੌਲ ਲੈ ਲਈ ਹੈ, ਪਰ ਹੁਣ ਖੰਡੇ ਬਾਟੇ ਕੀ ਪੌਲ ਲੈਣ ਤੋਂ ਮਗਰੋਂ ਮੈਂ ਤਾਂ ਉੱਦਾਂ ਹੀ ਚੱਲੂੰ ਜਿੱਦਾਂ ਸਨਾਤਨੀਏ ਚੱਲਦੇ ਨੇ। ਨਹੀਂ, ਫਿਰ ਉੱਦਾਂ ਰਹਿਣਾ ਪਏਗਾ ਜਿਵੇਂ ਗੁਰੂ ਕਾ ਖਾਲਸਾ ਪੰਥ ਰਹਿੰਦਾ ਹੈ। ਭਾਵੇਂ ਕੋਈ ਇਸਲਾਮ ਧਰਮ 'ਚੋਂ ਆਵੇ, ਭਾਵੇਂ ਜਿਹੜੇ ਮਰਜ਼ੀ ਧਰਮ 'ਚੋਂ ਕੋਈ ਆ ਕੇ ਸ਼ਾਮਿਲ ਹੋਵੇ, ਜਿਹੜਾ ਖੰਡੇ ਬਾਟੇ ਕੀ ਪਾਹੁਲ ਦਾ ਧਾਰਨੀ ਹੋ ਗਿਆ, ਉਹਦੇ ਲਈ ਫਿਰ ਮਰਿਆਦਾ ਉਹੀ ਹੈ ਜਿਹੜੀ ਖਾਲਸਾ ਪੰਥ ਦੀ ਮਰਿਆਦਾ ਹੈ। ਇਸ ਤਰ੍ਹਾਂ ਜੀ ਉਹ ਜਿੰਨੇ ਨੇ ਹੈ ਨਾ, ਉਹ ਸਾਰੇ ਆਪਣੇ ਆਪਣੇ ਧਰਮ ਵਿੱਚ ਪੱਕੇ ਨੇ, ਪਰ ਜਿਹੜੇ ਕੱਟੜਪੰਥੀਏ ਨੇ, ਫਿਰ ਉਹਨਾਂ ਨੂੰ ਗੁਰੂ ਸਾਹਿਬ ਜੀ ਦਾ ਇਹ ਬਖਸ਼ਿਆ ਹੋਇਆ ਜਿਹੜਾ ਸਰੂਪ ਹੈ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜਿਹੜੀ, ਇਹ ਉਹਨਾਂ ਨੂੰ ਚੰਗੀ

ਫਿਰ ਮਾਲਕ ਪਾਤਸ਼ਾਹ ਜੀ ਨੇ ਨਾ ਇਉਂ ਕਹਿ ਲਓ ਵੀ ਜਿਹੜਾ ਸਾਰ ਬਖਸ਼ਿਆ ਜਗਤ ਦੇ ਵਿੱਚੋਂ ਨਾ, ਭਾਵ ਸੰਸਾਰ ਸਮੁੰਦਰ ਦੇ ਵਿੱਚੋਂ ਜੋ ਸ੍ਰੇਸ਼ਟ ਰੂਪ ਦੇ ਵਿੱਚ ਸਾਰ ਕੱਢਿਆ, ਤੱਤ ਕੱਢਿਆ, ਕਹਿੰਦੇ ਵੀ ਜਿਹੜੇ ਸੁਧਾ ਰਹਿਤ, ਸੁਧਾ ਅੰਮ੍ਰਿਤ ਲਈ ਸ਼ਬਦ ਵੀ, ਸੁਧਾ ਤੋਂ ਜਿਹੜੇ ਰਹਿਤ ਨੇ, ਭਾਵ ਜਿਨ੍ਹਾਂ ਨੇ ਖੰਡੇ ਪਾਟੇ ਕੀ ਪਾਹੁਲ

ਉਹ ਤੇ ਫਿਰ ਇਸ ਸੰਸਾਰ ਸਮੁੰਦਰ ਚ ਇਉਂ ਕਹਿ ਲਓ ਵੀ ਡੁੱਬ ਗਏ ਹਨਾ। ਤੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਮਤ ਨੂੰ ਧਾਰਨ ਕਰ ਲਿਆ, ਗੁਰੂ ਸਾਹਿਬ ਦੀ ਮਰਿਆਦਾ ਨੂੰ ਆਪਣੇ ਜੀਵਨ ਚ ਅਪਣਾ ਲਿਆ, ਉਹ ਫਿਰ ਕਹਿੰਦੇ ਏਦਾਂ ਮੰਨ ਲਓ ਵੀ ਉਹ ਦੇਵ ਸਰੂਪ ਬਣ ਗਏ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ, ਹਨਾ ਦੇਵਤੇ ਬਣਾ ਤਾ ਨਾ ਗੁਰੂ ਨੇ, ਗੁਰੂ ਦੇਵਤੇ ਬਣਾਉਂਦਾ ਕਿਵੇਂ, ਜੀਵਨ ਜਾਚ ਹੀ ਬਦਲਦਾ ਨਾ ਜੀ। ਗੁਰੂ ਸਾਹਿਬ ਜੀਵਨ ਜਿਉਣ ਦਾ ਤਰੀਕਾ ਬਦਲ ਦਿੰਦੇ ਨੇ। ਜਦੋਂ ਜੀਵਨ ਜਿਉਣ ਦਾ ਤਰੀਕਾ ਬਦਲ ਗਿਆ, ਸਹਿਜ ਸੁਭਾਅ ਆਪਾਂ ਵੇਖਦੇ ਹਾਂ ਨਾ ਵੀ ਜਿਹੜਾ ਬੰਦਾ ਸਾਧੂ ਸੁਭਾਅ ਦਾ ਮਾਲਕ ਹੋਵੇ, ਕਿਸੇ ਨਾਲ ਨਾ ਚੰਗੀ ਨਾ ਮਾੜੀ, ਆਪਣੇ ਕਾਰ ਵਿਹਾਰ ਵਿੱਚ ਮਸਤ ਰਹਿਣਾ, ਕਿਸੇ ਨਾਲ ਕੋਈ ਵਧੀਕੀ ਨਹੀਂ ਕਰਨੀ ਅਤੇ ਬੜੇ ਮਿੱਠੇ ਜਿਹੇ ਸੁਭਾਅ ਨਾਲ ਵਿਚਰਨਾ, ਉਹਨੂੰ ਵੇਖ ਕੇ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਇਹ ਤਾਂ ਦੇਵਤਾ ਬੰਦਾ ਹੈ ਨਾ, ਸਹਿਜ ਸੁਭਾਅ। ਕਿਉਂ ਹੁਣ ਅਸੀਂ ਉਹਦੇ ਕਿਹੜਾ ਕੋਈ ਚਾਰ ਹੱਥ ਲੱਗੇ ਜਾਂ ਉਹਦੇ ਕੋਈ ਦੋ ਸਿਰ ਲੱਗੇ, ਉਹਦਾ ਜੀਵਨ ਹੀ ਵੇਖਿਆ ਨਾ, ਸੁਭਾਅ ਹੀ ਵੇਖਿਆ, ਤਾਂ ਆਪਾਂ ਵੇਖ ਕੇ ਕਹਿਤਾ ਵੀ ਦੇਵਤਾ। ਗੁਰੂ ਸਾਹਿਬ ਇਹੀ ਬਖਸ਼ਦੇ ਨੇ, ਜਿਹੜਾ ਜੀਵਨ ਸੋਹਣਾ ਉੱਚੇ ਆਚਰਣ ਵਾਲਾ ਬਣ ਜੇ ਅਤੇ ਸਹਿਜ ਵਾਲਾ ਬਣ ਜੇ, ਗੁਰੂ ਆਸ਼ੇ ਮੁਤਾਬਕ ਜਿਉਣ ਵਾਲਾ ਜੀਵਨ ਬਣ ਜੇ, ਫਿਰ ਉਹ ਦੇਵਤਾ ਬਣ ਜਾਂਦਾ ਹੈ। ਅਤੇ ਮਾਲਕ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਜਿਹੜਾ ਮੈਨੂੰ ਦੇਵਤਿਆਂ ਵਰਗਾ ਜੀਵਨ ਬਖਸ਼ਦਾ, ਮਨੁੱਖ ਤੋਂ ਦੇਵਤੇ ਗੁਰੂ ਬਣਾ ਦਿੰਦਾ। ਅਤੇ ਜਿਹੜੇ ਸਤਿਗੁਰੂ ਕੋਲੋਂ ਬਖਸ਼ਿਸ਼ ਲੈ ਲੈਂਦੇ ਨੇ, ਮਾਲਕ ਕਹਿੰਦੇ ਫਿਰ ਉਹ ਤਤਕਾਲ ਦੇਵ ਸਰੂਪ ਬਣ ਜਾਂਦੇ ਨੇ, ਉਹ ਸੁਰ ਬਣ ਜਾਂਦੇ ਨੇ, ਔਰ ਆਪਣਾ ਹਲਤ ਔਰ ਪਲਤ ਸਵਾ

ਕਈ ਜਿਹੜੇ ਨੇ ਫਿਰ ਖੰਡੇ ਬਾਟੇ ਕੀ ਪਾਹੁਲ ਲੈ ਕੇ ਅਤੇ ਜਾ ਕੇ ਆਪਣੇ ਘਰਾਂ ਦੇ ਵਿੱਚ ਫਿਰ ਸਤਿਗੁਰੂ ਪਾਤਸ਼ਾਹ ਦੀ ਜੋ ਮਰਿਆਦਾ ਨਾ ਆਪਣੇ ਜੀਵਨ ਨੂੰ ਜਿਉਂਦਿਆਂ ਉੱਦਾਂ ਹੀ ਜਿਉਂਦੇ ਨੇ ਜੋ ਮਰਿਆਦਾ ਗੁਰੂ ਸਾਹਿਬ ਨੇ ਬਖਸ਼ੀ। ਜਿਵੇਂ ਅੱਜ ਨਾ ਜੀ ਇੱਕ ਭੇਡ ਚਾਲ ਕਹਿ ਲਓ ਇਹ ਬਣਾ ਲਈ ਅਸੀਂ, ਜਦੋਂ ਖੰਡੇ ਬਾਟੇ ਕੀ ਪਾਹੁਲ ਮਿਲਦੀ ਹੈ ਨਾ ਅਤੇ ਪੰਜ ਪਿਆਰੇ ਸਾਹਿਬਾਨ ਨੇ ਖੰਡੇ ਬਾਟੇ ਕੀ ਪਾਹੁਲ ਦੇ ਕੇ ਇਹ ਕਿਹਾ ਵੀ ਤੁਸੀਂ ਆ ਨੇਮ ਸੰਭਾਲਣਾ। ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਸੰਧਿਆ ਵੇਲੇ ਦੀ ਬਾਣੀ ਨਾ, ਇਹ ਪੱਕਾ ਹੈ ਜੀਵਨ ਦਾ ਅੰਗ ਬਣ ਜੇ। ਫਿਰ ਕੇਸਾਂ ਦੇ ਵਿੱਚ ਦੋਵੇਂ ਵਕਤ ਕੰਘਾ ਮਰਿਆਦਾ ਜੋ ਹੈ ਅਤੇ ਕੇਸਾਂ ਨੂੰ ਢੱਕ ਕੇ ਰੱਖਣਾ, ਕੰਨ ਛੇਦਕ ਨੱਕ ਛੇਦਕ ਗਹਿਣੇ ਧਾਰਨ ਨਹੀਂ ਕਰਨੇ, ਕੰਨ ਛੇਦਕ ਨੱਕ ਛੇਦਕ ਗਹਿਣੇ ਧਾਰਨ ਨਹੀਂ ਕਰਨੇ, ਜੋ ਮਰਿਆਦਾ ਉਹਨਾਂ ਦ੍ਰਿੜ ਕਰਵਾਈ। ਅਸੀਂ ਭੇਡ ਚਾਲ ਕੀ ਬਣਾ ਲਈ, ਜਦੋਂ ਉਹ ਗੁਰੂ ਸਾਹਿਬ ਦੇ ਸਰੂਪ ਖਾਲਸਾ ਪੰਥ ਨੇ ਪੰਜ ਪਿਆਰੇ ਸਾਹਿਬਾਨ ਨੇ ਮਰਿਆਦਾ ਕਿਤੇ ਦਿਨ ਮਿੱਥ ਕੇ ਦੱਸੇ ਜੀ, ਉਹਨਾਂ ਕਿਤੇ ਉਹਨਾਂ ਨੇ ਦਿਨ ਮਿੱਥ ਕੇ ਦੱਸੇ ਵੀ 40 ਦਿਨ ਆਪਣੇ ਕੇਸ ਢੱਕ ਕੇ ਰੱਖਿਓ ਜਾਂ 40 ਦਿਨ ਨਿਤਨੇਮ ਕਰਨਾ, 40 ਦਿਨ ਕੰਨ ਛੇਦਕ ਨੱਕ ਛੇਦਕ ਗਹਿਣੇ ਨਹੀਂ ਪਾਉਣੇ, 40 ਦਿਨ ਤੁਸੀਂ ਸੰਧਿਆ ਵੇਲੇ ਅਤੇ ਅੰਮ੍ਰਿਤ ਵੇਲੇ ਆਪਣੇ ਕੇਸਾਂ 'ਚ ਕੰਘਾ ਕਰਨਾ, ਮੁੜ ਕੇ ਤੁਹਾਡੀ ਮਰਜ਼ੀ। ਕਿਤੇ ਉਹਨਾਂ ਨੇ ਦਿਨ ਮਿੱਥ ਕੇ ਦੱਸਿਆ ਹੋਵੇ, ਪਰ ਅਸੀਂ ਆ ਕੇ ਇਹ ਬਣਾ ਲੈਂਦੇ ਹਾਂ ਵੀ 40 ਦਿਨ ਤਾਂ ਕਰਨਾ ਹੀ ਪਏਗਾ, 40 ਦਿਨ ਤਾਂ ਕਰਨਾ ਹੀ ਪਏਗਾ, ਪਰ 40 ਦਿਨਾਂ ਤੋਂ ਬਾਅਦ 'ਚ ਕਿੱਥੇ ਜਾਣਾ ਜੀ। 40 ਦਿਨ ਤਾਂ ਮੰਨ ਲਿਆ ਵੀ ਅੰਮ੍ਰਿਤ ਪਾਨ ਕੀਤਾ ਜੀ, ਸਿਰ ਵੀ ਢੱਕ ਕੇ ਰੱਖਾਂਗੇ, ਕੰਨ ਛੇਦਕ ਉਹ 40 ਦਿਨਾਂ ਬਾਅਦ 'ਚ ਕੰਨ ਛੇਦਕ ਵੀ ਪਾਲੇ, ਨੱਕ ਛੇਦਕ ਵੀ ਗਹਿਣਾ ਧਾਰਨ ਕਰ ਲਏ, ਹੈ ਨਾ, ਕੇਸ ਜਿਹੜੇ ਹੁਣ ਉਹਨਾਂ 'ਤੇ ਨਾ ਕੇਸਕੀ ਬੰਨਣ ਦੀ ਜ਼ਰੂਰਤ ਪਈ, ਨਾ ਦੋ ਅਸੀਂ ਹੈ ਨਾ ਦੁਪੱਟਾ ਲਿਆ ਅਤੇ ਕੇਸ ਖਿਲਾਰ ਕੇ ਅਸੀਂ ਤੁਰੇ ਫਿਰੀਏ। ਅਤੇ ਇਹ ਕਿਹੜੀ ਥਾਂ 'ਤੇ ਪੰਜ ਪਿਆਰੇ ਸਾਹਿਬਾਨ ਨੇ ਸਾਨੂੰ ਇਹ ਆਖਿਆ ਵੀ ਤੁਸੀਂ ਭਾਈ 40 ਦਿਨ ਪੱਕੀ ਰਹਿਤ ਰੱਖੋ, ਉਦੋਂ ਬਾਅਦ 'ਚ ਖੰਡੇ ਬਾਟੇ ਕੀ ਪਾਹੁਲ ਤੁਸੀਂ ਸ਼ਕੀ ਹੈ ਅੰਮ੍ਰਿਤ ਧਾਰੀ ਹੋ, ਤੁਸੀਂ ਫਿਰ ਜਿਵੇਂ ਤੁਹਾਡਾ ਚਿੱਤ ਕਰੇ ਉਵੇਂ ਕਰਦੇ ਚੱਲਿਆ। ਅਸੀਂ ਬਣਾ ਲਿਆ ਇਹ ਪਹਿਲਾਂ ਜ਼ਿਕਰ ਕੀਤਾ ਨਾ ਵੀ ਮਨ ਬਾਂਦਰ ਹੈ, ਮਨ ਨੇ ਤਾਂ ਰਾਹ ਹੀ ਬਣਾ ਹੀ ਲੈਣਾ ਨਾ ਕਿਸੇ ਨਾ ਕਿਸੇ ਪਾਸੋਂ, ਔਰ ਉਹਨੇ ਬਣਾ ਲਿਆ 40 ਦਿਨ ਕਰੋ, ਉਦੋਂ ਬਾਅਦ 'ਚ ਮਰਜ਼ੀ ਤੁਹਾਡੀ, ਅੰਮ੍ਰਿਤ ਵੇਲਾ ਸੰਭਾਲਣਾ ਸੰਭਾਲੋ, ਨਹੀਂ ਸੰਭਾਲਣਾ ਤਾਂ ਨਾ ਸੰਭਾਲੋ, ਜੇ ਸੋਦਰ ਦਾ ਪਾਠ ਕਰ ਲਓ ਤਾਂ ਵੀ ਠੀਕ ਹੈ, ਨਾ ਕਰੋ ਤਾਂ ਵੀ ਕੋਈ ਗੱਲ ਨਹੀਂ, ਜੇ ਸੋਹਿਲਾ ਸਾਹਿਬ ਦਾ ਪੜ੍ਹ ਲਓ ਤਾਂ ਵੀ ਕੋਈ ਨਹੀਂ, ਨਾ ਪੜ੍ਹੋਗੇ ਤਾਂ ਵੀ ਕੋਈ ਨਹੀਂ, ਬਣਾ ਲਿਆ ਨਾ ਵੀ 40 ਦਿਨ ਕਰਨਾ, ਉਦੋਂ ਬਾਅਦ 'ਚ ਨਹੀਂ। ਤੁਸੀਂ ਕਦੇ ਵੇਖੋ ਜਦੋਂ ਆਪਾਂ ਜਾਂਦੇ ਹਾਂ ਭੈਣਾਂ ਮਾਵਾਂ ਜਦੋਂ ਹੈ ਨਾ ਖੰਡੇ ਬਾਟੇ ਕੀ ਪਾਹੁਲ ਲੈਣ, ਜਿਨ੍ਹਾਂ ਨੇ ਕਿਤੇ ਕੰਨ ਦੇ ਵਿੱਚ ਨੱਕ ਦੇ ਵਿੱਚ ਗਹਿਣੇ ਪਾਏ ਹੋਣ ਪੰਜ ਪਿਆਰੇ ਸਾਹਿਬਾਨ ਉੱਥੇ ਉਤਰਵਾ ਦਿੰਦੇ ਜੀ, ਉਸੇ ਥਾਂ ਦੇ ਉੱਤੇ ਜਦੋਂ ਪਾਹੁਲ ਦੇਣੀ ਹੈ, ਪਾਹੁਲ ਦੇਣ ਤੋਂ ਪਹਿਲਾਂ ਕੰਨਾਂ ਦੇ ਵਿੱਚੋਂ ਵੀ ਅਤੇ ਨੱਕ ਦੇ ਵਿੱਚੋਂ ਧਾਰਨ ਕੀਤਾ ਗਹਿਣਾ ਉਤਰਵਾ ਦਿੰਦੇ ਨੇ ਉਹ, ਵੀ ਇਹ ਧਾਰਨ ਨਹੀਂ ਕਰਨੇ, ਇਹ ਨਹੀਂ ਪਾਉਣੇ, ਉਹ ਉੱਥੇ ਤੇ ਮੰਨ ਕੇ ਲਾ ਲਈ ਦੇ ਅਤੇ ਘਰੇ ਆ ਗਏ। ਕੀ ਪੰਜ ਪਿਆਰੇ ਸਾਹਿਬਾਨ ਨਾਲੋਂ ਉਹਨਾਂ ਦੇ ਹੁਕਮ ਨਾਲੋਂ ਵੱਡੇ ਨੇ ਗਹਿਣੇ ਜਿਹੜੇ ਅਸੀਂ ਮੁੜ ਕੇ ਦੁਬਾਰਾ ਪਾ ਲਏ ਨੇ, ਕਦੇ ਬੈਠ ਕੇ ਸੋਚਿਆ? ਤੇ ਇਹ ਕਈ ਥਾਵਾਂ 'ਤੇ ਇੱਦਾਂ ਵਰਤਦਾ ਵੀ ਹੈ ਵੀ 40 ਦਿਨ ਨਹੀਂ ਜੀ, ਉਦੋਂ ਬਾਅਦ 'ਚ ਪਾ ਲਾਂਗੇ, ਕੋਈ ਗੱਲ ਨਹੀਂ। ਕਿਉਂ? ਗੁਰੂ ਸਾਹਿਬ ਨੇ ਕਿਸੇ ਥਾਂ 'ਤੇ ਜਾਂ ਪੰਜ ਪਿਆਰੇ ਸਾਹਿਬਾਨ ਨੇ ਕਿਸੇ ਥਾਂ 'ਤੇ ਸਾਨੂੰ ਇਹ ਮਤ ਨਹੀਂ ਸੀ ਦਿੱਤੀ ਵੀ 40 ਸਿੱਖੀ 40 ਦਿਨਾਂ ਦੀ ਥੋੜ੍ਹੀ ਹੈ ਜੀ, ਸਿੱਖੀ 40 ਦਿਨਾਂ ਦੀ ਨਹੀਂ ਹੈ, ਖੰਡੇ ਬਾਟੇ ਕੀ ਪਾਹੁਲ 40 ਦਿਨਾਂ ਦੀ ਕੋਈ ਮਰਿਆਦਾ ਥੋੜ੍ਹੀ ਹੈ ਵੀ 40 ਦਿਨ ਹੀ ਕਰਨੀ ਹੈ, ਉਦੋਂ ਬਾਅਦ 'ਚ ਕਿੱਥੇ ਜਾਵਾਂਗੇ? ਜਾਂ ਤਾਂ 40 ਦਿਨਾਂ ਬਾਅਦ ਇਹ ਮੰਨ ਲਈਏ ਵੀ ਸਾਨੂੰ ਨਾ ਗੁਰੂ ਸਾਹਿਬ ਦੀ ਲੋੜ ਹੈ, ਨਾ ਸਤਿਗੁਰੂ ਦੇ ਕੋਲੋਂ ਕਿਸੇ ਬਖਸ਼ਿਸ਼ ਦੀ ਲੋੜ ਹੈ, ਨਾ ਹੀ ਗੁਰੂ ਸਾਹਿਬ ਦੇ ਦਰ 'ਤੇ ਜਾਂ ਤਾਂ ਇਹ ਮੰਨ ਲਈਏ ਵੀ 40 ਦਿਨ ਹੈ, ਉਦੋਂ ਬਾਅਦ 'ਚ ਅਸੀਂ ਸਭ ਕੁਝ ਛੱਡ ਦੇਣਾ, ਜਾਂ ਤਾਂ ਮੰਨ ਲਈਏ। ਨੱਕ ਫਿਰ ਗੁਰੂ ਸਾਹਿਬ ਕੋਲ ਆ ਕੇ ਰਗੜਨਾ, ਮਸਤਕ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਆ ਕੇ ਧਰਨਾ, ਫਿਰ 40 ਦਿਨ ਕਿਉਂ, ਸਾਰੀ ਜ਼ਿੰਦਗੀ ਕਿਉਂ ਨਹੀਂ? ਹਾਂ, ਇਹ ਕਹਿ ਸਕਦੇ ਹਾਂ ਵੀ ਉਹ ਨੇਮ ਜਦੋਂ ਇੱਕ 40 ਦਿਨ ਲਗਾਤਾਰ ਕੀਤਾ ਜਾਏਗਾ ਉਹ ਪੱਕ ਜਾਏਗਾ, ਇਹ ਕਹਿ ਸਕਦੇ ਹਾਂ ਉਹ ਪੱਕ ਜਾਏ, ਉਹ ਜੀਵਨ ਦਾ ਅੰਗ ਬਣ ਜੇ। ਪਰ ਇਹ ਨਹੀਂ ਵੀ 40 ਦਿਨ ਔਖੇ ਸੌਖੇ ਕਰ ਲਓ ਉਦੋਂ ਬਾਅਦ 'ਚ ਛੱਡ ਦਿਓ, ਇਹ ਨਹੀਂ। ਸੰਭਾਲੋ ਆਪਣਾ ਆਪਾ, ਗੁਰੂ ਪਾਤਸ਼ਾਹ ਨੇ ਮਰਿਆਦਾ ਬਖਸ਼ੀ ਹੈ। ਤੁਸੀਂ ਕਿਸੇ ਥਾਂ 'ਤੇ ਵੀ ਵੇਖੋ, ਹਾਂ ਜਿਹੜੇ ਮਰਜ਼ੀ ਗੁਰੂ ਸਾਹਿਬ ਦਾ ਇਤਿਹਾਸ, ਜਿਹੜੇ ਮਰਜ਼ੀ
ਅੰਮ੍ਰਿਤ ਵੇਲੇ ਦਾ ਸੰਬੰਧ ਵੇਖੋ ਤੁਸੀਂ ਸਾਡੇ ਨਾਲ, ਅੰਮ੍ਰਿਤ ਵੇਲੇ ਦਾ ਸੰਬੰਧ। ਗੁਰੂ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦੇ, ਸਰਸਾ ਦੇ ਕਿਨਾਰੇ 'ਤੇ ਫੌਜ ਚੜ੍ਹ ਕੇ ਆ ਗਈ ਪਰ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਛੱਡੀ, ਸੰਭਾਲ ਨਹੀਂ ਛੱਡੀ ਅੰਮ੍ਰਿਤ ਵੇਲੇ। ਫਿਰ ਅਗਾਂਹ ਚੱਲੋ, ਸਤਿਗੁਰੂ ਪਾਤਸ਼ਾਹ ਜੀ ਹਰ ਸਮੇਂ ਹੈ ਨਾ, ਜੇ ਮਾਲਕ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਵੀ ਨੇ, ਚਮਕੌਰ ਦੀ ਗੜੀ ਵਿੱਚੋਂ ਆਏ, ਆ ਕੇ ਮਾਲਕ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਵੀ ਰੁਕੇ, ਉੱਥੇ ਵੀ ਗੁਰੂ ਸਾਹਿਬ ਨੇ ਨੇਮ ਦੀ ਸੰਭਾਲ ਕੀਤੀ ਹੈ, ਛੱਡਿਆ ਨਹੀਂ। ਇਹ ਥੋੜ੍ਹੀ ਹੁਣ ਉਹ ਤਾਂ ਕਹਿ ਸਕਦੇ ਸੀ ਵੀ ਮੈਂ ਤਾਂ ਗੁਰੂ ਹਾਂ ਭਾਈ, ਮੈਨੂੰ ਕੀ ਲੋੜ ਹੈ, ਪਰ ਨਹੀਂ। ਆਸਾ ਕੀ ਵਾਰ ਨਾਲ ਸੰਬੰਧ ਵੇਖੋ ਨਾ ਸਾਡੇ, ਸਰਸਾ ਨਦੀ ਦੇ ਕਿਨਾਰੇ 'ਤੇ ਵੀ ਆਸਾ ਕੀ ਵਾਰ ਨਹੀਂ ਛੱਡੀ, ਅਤੇ ਤੁਸੀਂ ਅਗਾਂਹ ਆ 84 'ਤੇ ਅੱਖੀਂ ਜਿਨ੍ਹਾਂ ਨੇ ਵੇਖੀ ਹੈ, ਜਿੱਦਣ ਹਮਲਾ ਹੋਇਆ ਸੀ ਉਦੋਂ ਵੀ ਤੇ ਜਿੱਦਣ ਫੌਜੀਆਂ ਨੇ, ਫੌਜ ਨੇ ਹਮਲਾ ਕੀਤਾ ਹਰਿਮੰਦਰ ਸਾਹਿਬ ਉੱਤੇ 3-4 ਜੂਨ ਨੂੰ, ਅੰਮ੍ਰਿਤ ਵੇਲੇ ਦਾ ਹੀ ਅੰਮ੍ਰਿਤ ਵੇਲੇ ਦਾ ਹੀ ਸਮਾਂ ਨਾ ਉਹਨਾਂ ਨੇ ਮਿਥਿਆ। ਇੱਕ ਪਾਸੇ ਆਸਾ ਕੀ ਵਾਰ ਚੱਲ ਰਹੀ ਅਤੇ ਇੱਕ ਪਾਸੇ ਫੌਜੀਆਂ ਕੋਲੋਂ, ਜਿਹੜੇ ਆਸਾ ਕੀ ਵਾਰ ਕਰਨ ਵਾਲੇ ਨੇ ਉਹ ਕਰ ਰਹੇ ਨੇ, ਅਤੇ ਜਿਹੜੇ ਮੋਰਚਿਆਂ 'ਤੇ ਬੈਠੇ ਉਹ ਮੁਕਾਬਲਾ ਕਰ ਰਹੇ। ਗੁਰੂ ਕਲਗੀਧਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਕਰਵਾ ਰਹੇ, ਜਿਹੜੇ ਦਰਬਾਰ 'ਚ ਬੈਠੇ ਗੁਰੂ ਸਾਹਿਬ ਕੋਲ ਨਦੀ ਦੇ ਕਿਨਾਰੇ 'ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ, ਉਹ ਆਸਾ ਕੀ ਵਾਰ ਹੀ ਕਰ ਰਹੇ ਨੇ। ਅਤੇ ਮਗਰੋਂ ਸਰਸਾ ਨਦੀ ਦੇ ਕਿਨਾਰੇ 'ਤੇ ਭਾਈ ਉਦਾ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਭਾਈ ਬਚਿੱਤਰ ਸਿੰਘ ਹੁਣੀ ਇਹ ਖੜ੍ਹ ਕੇ ਜੂਝ ਰਹੇ ਨੇ। ਮੋਰਚਿਆਂ ਵਾਲਿਆਂ ਨੇ ਮੋਰਚੇ ਸੰਭਾਲੇ ਅਤੇ ਜਿਹੜੇ ਦਰਬਾਰ 'ਚ ਬੈਠੇ ਉਹਨਾਂ ਨੇਮ ਸੰਭਾਲੇ। ਉਹਨਾਂ ਨੇ ਇਹ ਨਹੀਂ ਵੀ ਹੁਣ ਤਾਂ ਜੀ ਜੰਗ ਛਿੜ ਪਈ ਅਤੇ ਆਪਾਂ ਨੇਮ ਛੱਡੀਏ, ਪਹਿਲੋਂ ਜੰਗ ਕਰੀਏ। ਸੰਭਾਲਣਾ ਸਾਡੇ ਜੀਵਨ ਦਾ ਅੰਗ ਹੈ। ਖੈਰ ਇਸ ਤਰੀਕੇ ਜੀ ਕਈ ਜਿਹੜੇ ਨਾ ਹੁਣ ਗੁਰੂ ਪਿਆਰੇ ਮਾਲਕ ਪਾਤਸ਼ਾਹ ਕੋਲ ਆ ਕੇ ਬਖਸ਼ਿਸ਼ ਲੈ ਕੇ, ਸਤਿਗੁਰੂ ਕੋਲੋਂ ਮਰਿਆਦਾ ਦ੍ਰਿੜ ਕਰਕੇ, ਫਿਰ ਆਪਣੇ ਘਰਾਂ ਵਿੱਚ ਆ ਕੇ ਆਪਣਾ ਜੀਵਨ ਉਸੇ ਮਰਿਆਦਾ ਅਨੁਸਾਰ ਜਿਉਂਦੇ ਨੇ ਜਿਹੜੀ ਮਰਿਆਦਾ ਗੁਰੂ ਸਾਹਿਬ

0: ਕਈ ਜਿਹੜੇ ਉਹ ਇਨਕਾਰੀ ਹੋ ਗਏ ਨਾ ਵੀ ਅਸੀਂ ਖੰਡੇ ਬਾਟੇ ਕੀ ਪੌਲ ਨਹੀਂ ਲੈਣੀ, ਤੇ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਜੰਮਣ ਮਰਨ ਵੀ ਗੁਰੂ ਸਾਹਿਬ ਦੇ ਨਾਵੇਂ ਲਾਤਾ ਵੀ ਮਾਲਕਾ, ਹੁਣ ਤੇ ਜੰਮਣਾ ਵੀ ਤੇਰੇ ਨਾਲ ਤੇ ਮਰਨਾ ਵੀ ਤੇਰੇ ਲਈ, ਜਿਉਣਾ ਵੀ ਤੇਰੇ ਲਈ ਤੇ ਮਰਨਾ ਵੀ ਤੇਰੇ ਲਈ। ਇੱਦਾਂ ਦਿਨ ਬ ਦਿਨ ਖਾਲਸੇ ਵਿੱਚ ਵਾਧਾ ਹੁੰਦਾ ਜਾਂਦਾ ਹੈ, ਖਾਲਸਾ ਪੰਥ ਵਿੱਚ ਵਾਧਾ ਹੁੰਦਾ ਜਾਂਦਾ ਹੈ। ਉਪਮਨ ਮਹਿ ਤਰ ਸਿੰਚਤ, ਨਾ ਜਿਵੇਂ ਇੱਕ ਕਹਿ ਲਓ ਵੀ ਖੇਤੀ ਦਿਨ ਬ ਦਿਨ ਵੱਧਦੀ ਜਾਂਦੀ ਨਾ, ਖੇਤੀ ਦਿਨ ਬ ਦਿਨ ਵੱਧਦੀ ਜਾਂਦੀ, ਫਸਲ ਵੱਧਦੀ ਜਾਂਦੀ ਹੈ, ਉਵੇਂ ਖਾਲਸਾ ਪੰਥ ਵਿੱਚ ਵਾਧਾ ਹੋ ਰਿਹਾ ਹੈ।
1: ਜਥਾ ਦੂਜਤੇ ਦੀਰਗ ਚੰਦ ਦਿਨ ਪ੍ਰਗਟ ਹੋਵੇ ਤਥਾ ਬੁਲੰਦ,
0: ਜਿਵੇਂ ਚੰਦਰਮਾ ਦਿਨ ਪ੍ਰਤੀ ਦਿਨ ਵੱਧਦਾ ਹੈ ਨਾ, ਇੱਕ ਤੋਂ ਦੂਜ, ਦੂਜ ਤੋਂ ਤੀਜ, ਨਾ ਇੱਦਾਂ ਪੂਰਨਮਾਸੀ ਤੱਕ ਵੱਧਦਾ ਜਾਂਦਾ ਨਾ, ਫਿਰ ਹੁਣ ਉਹਨੂੰ ਵਾਧੇ ਨੂੰ ਕੋਈ ਰੋਕ ਨਹੀਂ ਸਕਦਾ ਵੀ ਤੂੰ ਵੱਧ ਕਿਉਂ ਰਿਹਾ ਭਾਈ, ਤੈਨੂੰ ਰੋਕ ਲਈਏ, ਬਸ ਉੱਦਾਂ ਖਾਲਸਾ ਪੰਥ ਵੱਧ ਰਿਹਾ। ਬੜਾ ਰੋਕਣ ਦਾ ਯਤਨ ਕੀਤਾ ਜੀ, ਉਦੋਂ ਨਹੀਂ ਰੁਕਿਆ ਤੇ ਫਿਰ ਹੁਣ ਕਿਵੇਂ ਰੁਕ ਜਾਏਗਾ, ਜਦੋਂ ਸਾਰੇ ਪਾਸੇ ਵੈਰੀ ਹੋਈ ਵੈਰੀ ਦਿਸਦੇ ਨੇ ਸਾਰੇ ਪਾਸੇ। ਗੁਰੂ ਸਾਹਿਬ ਦੇ ਵੇਲੇ ਨਾ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਔਰੰਗਜ਼ੇਬ ਹੋਣਾ ਨੇ, ਉਦੋਂ ਬਾਅਦ ਚ ਜ਼ਕਰੀਆ ਖਾਂ ਹੋਣਾ ਨੇ ਵੀ ਖਾਲਸਾ ਪੰਥ ਅਸੀਂ ਵਧਣ ਨਹੀਂ ਦੇਣਾ। ਮੀਰ ਮੰਨੂ ਨੇ, ਮੀਰ ਮੰਨੂ ਦੇ ਵੇਲੇ ਤੇ ਤੁਸੀਂ ਜ਼ਕਰੀਆ ਖਾਂ ਦੇ ਵੇਲੇ ਤੁਸੀਂ ਵੇਖੋ ਤੇ ਸਹੀ, ਅਗਲਿਆਂ ਨੇ ਸਿਰਾਂ ਦੇ ਮੁੱਲ ਰੱਖਤੇ, ਲਿਆਓ ਵੱਢ ਵੱਢ ਕੇ ਤੁਸੀਂ ਤੁਹਾਨੂੰ ਪੈਸੇ ਦਿਆਂ। 80-80 ਰੁਪਈਆ ਪਿੱਛੇ ਲੋਕਾਂ ਨੇ ਬੜਿਆਂ ਦੇ ਸਿਰ ਵੱਢੇ, ਬੜਿਆਂ ਦੇ। ਆਪਾਂ ਅਕਸਰ ਵਿਚਾਰਦੇ ਹਾਂ ਬੀਬੀਆਂ ਦੇ ਨਾ, ਬੱਚੀਆਂ ਦੇ ਸਿਰ ਵੱਢ ਵੱਢ ਕੇ ਨਾ, ਜਿਵੇਂ ਉਹਨਾਂ ਨੇ ਕੇਸ ਗੁੰਦੇ ਹੋਣੇ, ਗੁੱਤਾਂ ਕੀਤੀਆਂ ਹੋਣੀਆਂ, ਉਹ ਖੋਲ੍ਹ ਕੇ ਤੇ ਸਿਰਾਂ 'ਤੇ ਜੂੜੇ ਕਰ ਕਰਕੇ ਲੈ ਕੇ ਜਾਣਾ ਵੀ ਆਹ ਲਓ ਜੀ, ਅਤੇ ਉਹਨਾਂ ਪੁੱਛਣਾ ਵੀ ਚਿਹਰੇ 'ਤੇ ਦਾੜਾ ਹੈ ਨਹੀਂ, ਉਹ ਕਹਿੰਦੇ ਜੇ ਉਮਰ ਛੋਟੀ ਹੈ। ਇੱਦਾਂ ਲਿਜਾ ਲਿਜਾ ਕੇ 80-80 ਰੁਪਈਆਂ ਦੇ ਲਾਲਚ ਪਿੱਛੇ ਬੜੇ ਪਿੰਡਾਂ ਦੇ ਵਿੱਚੋਂ, ਬੜੇ ਨਗਰਾਂ ਦੇ ਵਿੱਚੋਂ ਸਿੱਖਾਂ ਦੇ ਉਦੋਂ ਕਤਲ ਕੀਤੇ। ਫਿਰ ਉਹ ਭਾਵੇਂ ਬੱਚੇ ਰਹੇ, ਭਾਵੇਂ ਔਰਤਾਂ ਰਹੀਆਂ, ਕਿਉਂ ਜਿਹੜਾ ਵੀ ਜਿਹਦਾ ਜਿੱਥੇ ਬੱਸ ਚੱਲਿਆ ਅਗਲੇ ਨੇ ਚਲਾਇਆ ਨਾ, ਲਾਲਚ ਸੀ, ਲਾਲਚੀ ਲਾਲਚ ਪਿੱਛੇ ਅਗਲਿਆਂ ਬਹੁਤ ਕੁਝ ਕੀਤਾ। ਉਦੋਂ ਨਹੀਂ ਕੋਈ ਖਾਲਸਾ ਪੰਥ ਨੂੰ ਰੋਕ ਸਕਿਆ, ਉਦੋਂ ਨਾਰੇ ਪ੍ਰਚਲਿਤ ਹੋਏ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਫਿਰ ਅੱਜ ਕਿਉਂ ਘਬਰਾਈਏ, ਖਾਲਸਾ ਪੰਥ ਵਿੱਚ ਕਦੇ ਕਮੀ ਨਹੀਂ ਆਉਂਦੀ, ਜੇ ਆਪਣੇ ਮਨ ਨੂੰ ਅਸੀਂ ਚੜ੍ਹਦੀ ਕਲਾ 'ਚ ਰੱਖੀਏ ਤੇ ਚੇਤਾ ਰੱਖੋ, ਇਹ ਤੇ ਦੋ ਨਹੀਂ ਮਾਣ, ਦੋ ਨਹੀਂ ਮਾਣ, ਕਿਤੇ ਨਾ ਕਿਤੇ ਅਸੀਂ ਫੇਰ ਕਹਿੰਦੇ ਹਾਂ ਜੀ ਸਾਡੀ ਗਿਣਤੀ 2 ਕਰੋੜ ਹੈ, ਅਸੀਂ 2% ਹਾਂ, 2 ਕਰੋੜ ਸਾਡੀ ਗਿਣਤੀ ਹੈ। ਬੋਤਾ ਸਿੰਘ, ਗਰਜਾ ਸਿੰਘ ਤੇ 2 ਹੀ ਸੀ ਨਾ, ਉਹ 2 ਕਰੋੜ ਨਹੀਂ ਹੈ, 2 ਹੀ ਸੀ। ਅਗਲਿਆਂ ਨੇ ਕਹਿਤਾ ਸੀ ਜ਼ਕਰੀਆ ਖਾਨ ਨੂੰ ਵੀ ਇੱਥੋਂ ਨਹੀਂ ਟੱਪਣ ਦਿੰਦੇ ਜਿੱਥੇ ਅਸੀਂ ਬੈਠੇ, ਵੀ ਤੈਨੂੰ ਇੱਥੋਂ ਲੰਘਣ ਨਹੀਂ ਦੇਣਾ, ਜਿਹੜਾ ਮਰਜ਼ੀ ਆਵੇ, ਆ ਭਾਵੇਂ ਸੜਕ ਸ਼ਾਹੀ ਹੈ, ਸਰਕਾਰੀ ਸੜਕ ਹੈ, ਇੱਥੇ ਖਾਲਸੇ ਪੰਥ ਦਾ ਰਾਜ ਹੈ, ਇੱਥੇ ਖਾਲਸੇ ਪੰਥ ਦਾ ਰਾਜ ਹੈ। ਹੁਣ ਅਗਲਿਆਂ ਨਿਸ਼ਾਨ ਲਾਇਆ ਉੱਥੇ ਵੀ ਆਹ ਬੈਠਾ ਖਾਲਸਾ ਪੰਥ, ਇੱਥੇ ਚੁੰਗੀ ਖਾਲਸੇ ਦੀ ਹੈ, ਜਿੰਨੇ ਲੰਘਣਾ ਹੈ ਪਹਿਲਾਂ ਟੈਕਸ ਦਿਓ ਫਿਰ ਲੰਘਣ ਦਿਆਂ। ਔਰ ਬਕਾਇਦਾ ਜ਼ਕਰੀਆ ਖਾਨ ਨੂੰ ਚਿੱਠੀ ਭੇਜੀ ਵੀ ਆਹ ਬੈਠੇ ਨੇ ਦੋ ਜਿਹੜੇ, ਜਿਨ੍ਹਾਂ ਨੂੰ ਤੂੰ ਕਹਿੰਦਾ ਨਾ ਮਕਾਤੇ, ਆ ਗਰਜਾ ਸਿੰਘ ਤੇ ਬੋਤਾ ਸਿੰਘ ਬੈਠੇ ਨੇ, ਜੇ ਹੈ ਕਿਸੇ ਵਿੱਚ ਬਲ ਤੇ ਆ ਕੇ ਇੱਥੋਂ ਰੋਕ ਲਓ, ਆ ਸਾਡਾ ਰਾਜ ਹੈ, ਅਸੀਂ ਤੇ ਅੱਜ ਫੇਰ 2 ਕਰੋੜ। ਆਪਦੇ ਮਨਾਂ ਨੂੰ ਢਹਿੰਦੀ ਕਲਾ 'ਚ ਨਹੀਂ, ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਆ ਕਰੋ, ਖਾਲਸਾ ਪੰਥ ਨਹੀਂ ਮੁੱਕਦਾ, ਚੇਤਾ ਰੱਖੋ। ਮਕਾਉਣ ਵਾਲੇ ਬੜੇ ਆਏ, ਬੜਿਆਂ ਨੇ ਜ਼ੋਰ ਲਾਇਆ, ਹੋ ਸਕਦਾ ਹਾਲਾਤ ਚੰਗੇ ਮਾੜੇ ਬਣੇ, ਬਣੇ ਹਾਲਾਤ ਚੰਗੇ ਮਾੜੇ, ਪਰ ਪੰਥ ਕਦੇ ਢਹਿੰਦੀ ਕਲਾ 'ਚ ਨਹੀਂ ਗਿਆ। ਇੱਕ ਗੱਲ ਚੇਤਾ ਹਮੇਸ਼ਾ ਰੱਖੋ, ਖਾਲਸਾ ਅਕਾਲ ਦਾ ਹੈ, ਕਿਸੇ ਬੰਦੇ ਦਾ ਨਹੀਂ। ਬੰਦੇ ਦਾ ਹੁੰਦਾ ਤੇ ਸ਼ਾਇਦ ਅੱਜ ਨੂੰ ਜਿੰਨਾ ਇਹਨੂੰ ਮਕਾਉਣ ਦਾ ਯਤਨ ਕੀਤਾ ਤੇ ਸ਼ਾਇਦ, ਖਿਮਾ ਕਰਿਓ ਮੈਂ ਸ਼ਬਦ ਵਰਤਿਆ, ਮੁੱਕ ਜਾਂਦਾ ਜੇ ਕਿਸੇ ਬੰਦੇ ਦਾ ਹੁੰਦਾ, ਪਰ ਇਹ ਬੰਦੇ ਦਾ ਨਹੀਂ, ਇਹ ਅਕਾਲ ਦਾ ਹੈ। ਨਾ ਅਕਾਲ ਨੂੰ ਕੋਈ ਮੁਕਾ ਸਕਦਾ ਤੇ ਨਾ ਅਕਾਲ ਦੀ ਫੌਜ ਨੂੰ ਕੋਈ ਮੁਕਾ ਸਕਦਾ, ਸਦਾ ਹੀ ਚੜ੍ਹਦੀ ਕਲਾ 'ਚ ਰਹਿਣਗੇ, ਕਦੇ ਢਹਿੰਦੀ ਕਲਾ 'ਚ। ਉਸੇ ਹੀ ਜ਼ਕਰੀਆ ਖਾਨ ਦੇ ਵੇਲੇ ਵਿੱਚ ਭਾਈ ਤਾਰੂ ਸਿੰਘ 1720 ਪਿੰਡ ਪੂਲਾ ਭਾਈ ਜੋਧ ਸਿੰਘ ਦਾ ਘਰ ਬੀਬੀ ਧਰਮ ਕੌਰ ਦੀ ਕੁੱਖ ਇੱਕ ਬਾਲਕ ਨੇ ਜਨਮ ਲਿਆ ਅਤੇ ਉਹਦਾ ਨਾਂ ਪਰਿਵਾਰ ਨੇ ਤਾਰੂ ਰੱਖਿਆ ਨਾ ਤਾਰੂ ਸਿੰਘ। ਪਿਤਾ ਜੰਗ ਦੇ ਵਿੱਚ ਲੜਦਿਆਂ ਸ਼ਹਾਦਤ ਦਾ ਜਾਮ ਪੀ ਕੇ, ਵਿਰਾਸਤ ਇਹੀ ਹੈ ਜੀ ਜਿਹੜੀ ਪਿਓ ਕੋਲੋਂ ਮਿਲ ਜਾਏ। ਅਸੀਂ ਇਕੱਲੀ ਰੁਪਈਆਂ ਅਤੇ ਦੌਲਤ ਜ਼ਮੀਨ ਜਾਇਦਾਦ ਨੂੰ ਹੀ ਵਿਰਾਸਤ ਸਮਝੀ ਜਾਂਦੇ ਹਾਂ, ਪਰ ਵਿਰਾਸਤ ਉਹ ਹੈ ਜਿਹੜੇ ਪਿਓ ਤੋਂ ਗੁਣ ਮਿਲਣੇ ਨੇ, ਅਸਲ 'ਚ ਵਿਰਾਸਤ ਉਹ ਹੈ। ਅਤੇ ਭਾਈ ਜੋਧ ਸਿੰਘ ਨੇ ਜੋ ਹੈ ਨਾ ਆਪ ਕਮਾਇਆ ਉਹੀ ਆਪਣੇ ਸਪੁੱਤਰ ਦੀ ਝੋਲੀ 'ਚ ਪਾਇਆ, ਵਿਰਾਸਤ ਮਿਲੀ। ਪਿਤਾ ਦੀ ਸ਼ਹਾਦਤ ਤੋਂ ਮਗਰੋਂ ਮਾਂ ਨੇ ਸੰਭਾਲਿਆ, ਦੋਵਾਂ ਭੈਣ ਭਰਾਵਾਂ ਦੀ ਸੰਭਾਲ ਮਾਂ ਨੇ ਕੀਤੀ। ਭੈਣ ਦਾ ਨਾਂ ਇਤਿਹਾਸ ਨੇ ਬੀਬੀ ਤਾਰ ਕੌਰ ਲਿਖ ਕੇ ਸਾਡੀ ਝੋਲੀ 'ਚ ਪਾਇਆ। ਮਾਂ ਨੇ ਗੁਰਬਾਣੀ ਦੀ ਛਤਰ ਛਾਇਆ, ਅਤੇ ਇੱਦਾਂ ਕਹਿ ਲਓ ਵੀ ਗੁਰਬਾਣੀ ਦੀ ਵਾੜ ਕਰਕੇ ਮਾਂ ਨੇ ਬਹੁਤ ਪਿਆਰ ਨਾਲ ਪਾਲਿਆ ਦੋਵਾਂ ਬੱਚਿਆਂ ਨੂੰ। ਉਹ ਵੱਖ ਉਹ ਮਾਂ ਨੇ ਜਿੰਨਾ ਉਹਦੇ ਕੋਲ ਹੋ ਸਕਦਾ ਸੀ ਮਾਂ ਨੇ ਆਪਣੇ

ਜ਼ਕਰੀਆ ਖਾਨ ਨੇ ਸਾਰੇ ਪਾਸੇ ਹੋਕਾ ਲਾਤਾ ਵੀ ਜਿੱਥੇ ਕੋਈ ਸਿੱਖ ਮਿਲੇ ਮਾਰ ਦਿਓ, ਜਿਹੜਾ ਮਾਰੇ ਮਾਰ ਕੇ ਸਿਰ ਵੱਢ ਕੇ ਲਿਆਏਗਾ ਨਾ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਉਹਨੂੰ ਇਨਾਮ ਦੇਵਾਂਗੇ 80 ਰੁਪਏ ਉਹਨੂੰ ਇਨਾਮ ਮਿਲੇ। ਉਦੋਂ ਜੀ ਬੜਿਆਂ ਨੇ ਉਹ ਫਿਰ ਤਸ਼ੱਦਦ ਕੀਤਾ, ਲਾਲਚ ਵੱਸ ਹੋਏ, ਪਰ ਪਿੰਡ ਪੂਲੇ ਦੇ ਲੋਕਾਂ ਨੇ ਭਾਈ ਤਾਰੂ ਸਿੰਘ ਨਾਲ ਬੜਾ ਪ੍ਰੇਮ ਰੱਖਿਆ, ਬਹੁਤ ਪ੍ਰੇਮ ਰੱਖਿਆ, ਇੰਨਾ ਪ੍ਰੇਮ ਰੱਖਿਆ ਵੀ ਉਹ ਭਾਈ ਤਾਰੂ ਸਿੰਘ ਦਾ ਸਤਿਕਾਰ ਬਹੁਤ ਕਰਦੇ, ਸਾਰਾ ਪਿੰਡ ਉਹਨਾਂ ਨੂੰ ਬਾਬਾ ਜੀ ਕਹਿ ਕੇ ਹੀ ਸੰਬੋਧਨ ਕਰਦਾ। ਉਮਰ ਭਾਵੇਂ ਸਰੀਰ ਕਰਕੇ ਛੋਟੀ ਹੈ ਨਾ, ਪਰ ਸਾਰਾ ਪਿੰਡ ਬਹੁਤ ਸਤਿਕਾਰ ਕਰਦਾ, ਪਿੰਡ ਦੇ ਲੋਕ ਬੜਾ ਸਤਿਕਾਰ ਕਰਦੇ, ਸਿਵਾਏ ਇੱਕ ਹਰ ਭਗਤ ਨਿਰੰਜਣੀਏ ਤੋਂ, ਜਿਹੜਾ ਅਜੇ ਵੀ ਚਾਹੁੰਦਾ ਵੀ ਆਹ ਸਿੱਖ ਹੈ ਮੇਰੇ ਪਿੰਡ ਵਾਲੇ ਲੁਕੋ ਕੇ ਬੈਠੇ ਨੇ ਪਰ ਮੈਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ, ਉਹ ਅਜੇ ਵੀ ਚਾਹੁੰਦਾ। ਫਿਰ ਭਾਈ ਤਾਰੂ ਸਿੰਘ ਜੀ ਦਾ ਹੁਣ ਮਾਂ ਨੇ ਵੀ ਜਾਣਾ ਕਾਰ ਵਿਹਾਰ ਕਰਨ ਲੋਕਾਂ ਦੇ ਘਰਾਂ 'ਚ, ਭੈਣ ਵੀ ਸਰੀਰਕ ਉਮਰ ਕਰਕੇ ਵੱਡੇ ਨੇ, ਉਹਨਾਂ ਨੇ ਵੀ ਮਾਤਾ ਦੇ ਨਾਲ ਚਲੇ ਜਾਣਾ, ਕਿਸੇ ਦੀਆਂ ਕਿਸੇ ਦੇ ਖੇਸ ਬੁਣਨੇ, ਕਿਸੇ ਦੇ ਪ੍ਰਸ਼ਾਦੇ ਬਣਾਉਣੇ, ਕਿਸੇ ਦੇ ਘਰ 'ਚ ਸਫਾਈ ਕਰਨੀ। ਹੌਲੀ ਹੌਲੀ ਸਮਾਂ ਤਬਦੀਲ ਹੋਇਆ, ਸਮੇਂ 'ਚ ਬਦਲਾਅ ਆਇਆ, ਸਮਾਂ ਤਬਦੀਲ ਹੋਇਆ, ਭਾਈ ਤਾਰੂ ਸਿੰਘ ਸਰੀਰ ਕਰਕੇ ਜਦੋਂ ਜੋਬਨ ਵੱਲ ਵੱਧਦੇ ਨੇ, ਘਰ ਵਿਹਾਰ ਕਰਦਾ, ਖੇਤੀਬਾੜੀ ਕਰਦੀ ਸੰਭਾਲਣੀ ਸ਼ੁਰੂ ਕਰਤੀ। ਪਰ ਹੁਣ ਘਰ ਵਿਹਾਰ ਕਰਦਿਆਂ ਖੇਤੀਬਾੜੀ ਕਰਦਿਆਂ ਇੱਕ ਗੱਲ ਦੇ ਵਿੱਚ ਪੱਕੇ ਨੇ ਵੀ ਸਾਰਾ ਕੁਛ ਗੁਰੂ ਦਾ ਬਖਸ਼ਿਆ ਹੋਇਆ ਅਤੇ ਗੁਰੂ ਕਿਆਂ ਸਿੱਖਾਂ ਤੋਂ ਕੁਝ ਲੁਕੋ ਕੇ ਨਹੀਂ ਰੱਖਣਾ, ਜੋ ਹੈ ਸਭ ਸਤਿਗੁਰੂ ਦਾ ਹੀ ਹੈ, ਜਿੰਨੀ ਕੁ ਜ਼ਰੂਰਤ ਹੋਣੀ ਉਹਨਾਂ ਕੁ ਰੱਖ ਲੈਣਾ, ਬਾਕੀ ਸਾਰਾ ਕੁਛ ਵੰਡਾਉਣਾ ਨਾ, ਫਸਲ ਆਉਣੀ ਫਸਲ ਜਿੰਨੀ ਕੁ ਲੋੜ ਹੈ ਉਨੀ ਕੁ ਰੱਖ ਕੇ ਅਤੇ ਬਾਕੀ ਸਾਰੀ, ਇੱਥੋਂ ਤੱਕ ਵਸਤਰ ਆਉਣੇ ਆਪਣੇ ਪਾਉਣ ਵਾਸਤੇ, ਜਿਹੜਾ ਇੱਕ ਜਾਮਾ ਦੋ ਰੱਖਣੇ ਉਹ ਰੱਖ, ਬਾਕੀ ਪ੍ਰਸ਼ਾਦਾ ਬਣਾਉਣਾ, ਪ੍ਰਸ਼ਾਦਾ ਬਣਾ ਕੇ ਫਿਰ ਜਾ ਕੇ ਉਹ ਵੀ ਜੰਗਲਾਂ 'ਚ ਵਰਤਾ ਆਉਣਾ ਨਾ। ਹੌਲੀ ਹੌਲੀ ਇੱਕ ਤਵੇ ਤੋਂ, ਇੱਕ ਨਿੱਕੇ ਜਿਹੇ ਪਤੀਲੇ ਤੋਂ ਕਦੋਂ ਵੱਡੀਆਂ ਤਵੀਆਂ ਬਣ ਗਈਆਂ, ਕਦੋਂ ਉਹ ਵੱਡੇ ਦੇਗੇ ਬਣ ਗਏ ਪਤਾ ਹੀ ਨਾ ਲੱਗਿਆ। ਭਾਈ ਤਾਰੂ ਸਿੰਘ ਦਾ ਘਰ, ਗੁਰੂ ਨਾਨਕ ਦਾ ਘਰ ਧਰਮਸ਼ਾਲਾ ਬਣ ਕੇ, ਗੁਰੂ ਨਾਨਕ ਦੀ ਧਰਮਸ਼ਾਲ ਬਣ ਕੇ, ਗੁਰੂ ਨਾਨਕ ਦੇ ਲੰਗਰ ਬਣ ਕੇ ਸਾਰੇ ਨਗਰ ਵਿੱਚ ਪ੍ਰਸਿੱਧ ਹੋ ਗਿਆ। ਹੁਣ ਜਿਨ੍ਹਾਂ ਦੇ ਘਰਾਂ 'ਚ ਕਦੇ ਮਾਂ ਬੀਬੀ ਧਰਮ ਕੌਰ ਅਤੇ ਭੈਣ ਬੀਬੀ ਤਾਰ ਕੌਰ ਕਾਰ ਵਿਹਾਰ ਕਰਨ ਜਾਂਦੇ ਸੀ, ਹੁਣ ਉਹ ਸਾਰੇ ਹੀ ਭਾਈ ਤਾਰੂ ਸਿੰਘ ਦੇ ਘਰ ਗੁਰੂ ਕੇ ਲੰਗਰ ਬਣਾਉਣ ਆਉਂਦੇ ਸਾਰੇ। ਸਮਾਂ ਬਦਲ ਗਿਆ, ਤਬਦੀਲ ਹੋ ਗਿਆ। ਅਤੇ ਹਰ ਭਗਤ ਨਿਰੰਜਣੀਏ ਨੇ ਜਦੋਂ ਸਾਰੀ ਪੈਰਵਾਈ ਕੀਤੀ ਜੀ, ਉਹਨੂੰ ਇਹ ਪਤਾ ਲੱਗਾ ਵੀ ਭਾਈ ਤਾਰੂ ਸਿੰਘ ਸਿੱਖ ਹੈ, ਜੰਗਲ ਵਿੱਚ ਸਿੱਖਾਂ ਦੀ ਮਦਦ ਕਰਨ ਵਾਸਤੇ ਵੀ ਜਾਂਦਾ, ਫਿਰ ਉਹ ਜ਼ਕਰੀਆ ਖਾਨ ਕਹਿੰਦਾ ਤੁਸੀਂ ਇਹ ਕਹਿੰਦੇ ਫਿਰਦੇ ਹੋ ਮੈਂ ਸਿੱਖ ਮੁਕਾ ਦੇਣੇ ਨੇ, ਤੁਹਾਡੇ ਨਗਰ ਦੇ ਲਾਗੇ ਅਤੇ ਤੁਹਾਡੇ ਤੋਂ ਸੰਭਾਲ ਨਹੀਂ ਹੋਇਆ, ਮੇਰੇ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਅਤੇ ਮੈਂ ਵੇਖਿਆ ਵੀ ਉਹ ਸਿੱਖਾਂ ਦੀ ਮਦਦ ਕਰਨ ਵੀ ਜਾਂਦਾ ਹੈ ਨਾ। ਹਰ ਭਗਤ ਨਿਰੰਜਣੀਏ ਨੇ ਚੁਗਲੀ ਖਾਧੀ, ਫਿਰ ਉਹਨੇ ਸਿਪਾਹੀ ਭੇਜੇ ਫੜਨ ਵਾਸਤੇ। ਭਾਈ ਤਾਰੂ ਸਿੰਘ ਨੂੰ ਜਦੋਂ ਫੜਨ ਆਏ ਨਾ ਜੀ, ਅਤੇ ਭਾਈ ਤਾਰੂ ਸਿੰਘ ਉਦੋਂ ਵੀ ਪ੍ਰਸ਼ਾਦਾ ਲੈ ਕੇ ਗਏ ਹੋਏ ਸਿੱਖਾਂ ਵਾਸਤੇ ਜੰਗਲ 'ਚ, ਉਦੋਂ ਵੀ ਜਿਹੜੇ ਸਿਪਾਹੀ ਫੜਨ ਆਏ ਨਾ, ਉਹਨਾਂ ਆਇਆ ਸਿਪਾਹੀਆਂ ਨੇ ਪੁੱਛਿਆ ਭਾਈ ਤਾਰੂ ਸਿੰਘ ਕਿੱਥੇ ਹੈ, ਅਸੀਂ ਉਹਨੂੰ ਲੈਣ ਵਾਸਤੇ ਆਏ ਹਾਂ। ਅਤੇ ਮਾਂ ਬੀਬੀ ਧਰਮ ਕੌਰ ਅੱਗੋਂ ਕਹਿੰਦੇ ਵੀ ਉਹ ਗਏ ਹੋਏ ਨੇ, ਆ ਜਾਂਦੇ ਨੇ, ਤੁਸੀਂ ਬੈਠੋ ਪ੍ਰਸ਼ਾਦਾ ਛਕੋ। ਹੌਸਲਾ ਜੀ, ਨਹੀਂ ਤੇ ਮਾਂ ਦਾ ਪੁੱਤ ਕੋਈ ਫੜਨ ਆਇਆ ਹੋਵੇ ਤੇ ਜਿਹੜਾ ਫੜਨ ਆਇਆ ਉਹਨੂੰ ਕੋਈ ਮਾਂ ਕਹਿ ਦੇਗੀ ਵੀ ਆ ਬਹਿ ਤੂੰ ਜਲ ਛਕ, ਬਹਿ ਪ੍ਰਸ਼ਾਦਾ ਛਕੋ, ਭੁੱਖੇ ਹੋਵੋਗੇ ਤੁਸੀਂ। ਪਰ ਮਾਂ ਕਹਿੰਦੀ ਹੈ ਵੀ ਗੁਰੂ ਕਾ ਲੰਗਰ ਹੈ ਤੇ ਬਹਿ। ਉਹ ਕਹਿੰਦੇ ਵੀ ਹੁਣ ਉਹ ਆਪਸ ਵਿੱਚ ਵਿਚਾਰ ਕਰਦੇ ਨੇ ਵੀ ਕਿਤੇ ਮਾਂ ਪ੍ਰਸ਼ਾਦੇ 'ਚੋਂ ਕੁਝ ਪਾ ਕੇ ਹੀ ਨਾ ਦੇ ਦੇ। ਅੱਗੋਂ ਮਾਂ ਜਵਾਬ ਦਿੰਦੀ ਹੈ ਵੀ ਘਬਰਾਓ ਨਾ, ਇਹ ਮੈਂ ਨਹੀਂ ਬਣਾਇਆ ਅਤੇ ਨਾ ਮੈਂ ਪ੍ਰਸ਼ਾਦੇ 'ਚ ਕੁਝ ਪਾਇਆ, ਇਹ ਗੁਰੂ ਨਾਨਕ ਦਾ ਲੰਗਰ ਹੈ ਅਤੇ ਤੁਸੀਂ ਬੈਠ ਕੇ ਛਕੋ। ਇਨਕਾਰੀ ਹੋ ਜਾਂਦੇ ਜੀ, ਇਹਨੇ ਨੂੰ ਭਾਈ ਤਾਰੂ ਸਿੰਘ ਆ ਜਾਂਦੇ। ਭਾਈ ਤਾਰੂ ਸਿੰਘ ਨੇ ਆਉਂਦਿਆਂ ਉਹਨਾਂ ਨੂੰ

ਫਤਿਹ ਸਾਂਝੀ ਕੀਤੀ ਅਤੇ ਉਹਨਾਂ ਦੱਸਿਆ ਵੀ ਅਸੀਂ ਸਾਨੂੰ ਜ਼ਕਰੀਆ ਖਾਨ ਨੇ ਭੇਜਿਆ, ਕਹਿੰਦੇ ਵੀ ਤੁਹਾਨੂੰ ਆਉਣ ਦੀ ਕੀ ਲੋੜ ਸੀ, ਮੈਨੂੰ ਕਹਿ ਦਿੰਦੇ ਮੈਂ ਆਪੇ ਚੱਲ ਕੇ ਆ ਜਾਂਦਾ, ਖੌਫ ਨਹੀਂ ਹੈ, ਕਹਿੰਦੇ ਮੈਨੂੰ ਆਪ ਕਹਿ ਦਿੰਦੇ ਮੈਂ ਚੱਲ ਕੇ ਆ ਜਾਂਦਾ, ਤੁਹਾਨੂੰ ਆਉਣ ਦੀ ਕੀ ਲੋੜ ਸੀ। ਫਿਰ ਜੀ ਸਾਰੇ ਪਰਿਵਾਰ ਨੂੰ ਲੈ ਕੇ ਚੱਲੇ, ਮਾਂ ਅਤੇ ਭੈਣ ਦੋਵਾਂ ਨੂੰ ਪਿੰਡ ਵਾਲਿਆਂ ਲਜਾਨ ਨਾ ਦਿੱਤਾ, ਭਾਈ ਤਾਰੂ ਸਿੰਘ ਨੂੰ ਲੈ ਕੇ ਗਏ। ਫਿਰ ਜਿਹੜਾ ਫੜਨ ਆਇਆ ਫੌਜੀ ਹੈ ਨਾ ਸਿਪਾਹੀ, ਉਹਨੇ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਨਹੀਂ ਸੀ ਲਾਈ, ਨਾਲ ਲੈ ਕੇ ਗਿਆ ਉਹ, ਹੱਥ ਕੜੀ ਨਹੀਂ ਲਾਈ ਉਹਨੇ, ਉੱਦਾਂ ਹੀ ਗਏ। ਇਸ ਗੱਲ ਕਰਕੇ ਵੀ ਜਿਹੜਾ ਇਹ ਕਹਿ ਰਿਹਾ ਵੀ ਮੈਨੂੰ ਸੱਦ ਲੈਂਦੇ ਮੈਂ ਆਪ ਆ ਜਾਂਦਾ, ਉਹਨੂੰ ਬੰਨ੍ਹ ਕੇ ਲਿਜਾਣ ਦੀ ਕੀ ਲੋੜ ਹੈ, ਉਹਦੇ ਸਾਡੇ ਨਾਲ ਚੱਲਣ ਵਾਸਤੇ ਤਿਆਰ ਹੈ। ਉਹ ਗਏ ਔਰ ਰਸਤੇ ਵਿੱਚ ਜਾਂਦਿਆਂ ਜੀ ਜਿੱਥੇ ਵੀ ਪੜਾਅ ਕੀਤਾ ਉੱਥੇ ਸੰਗਤਾਂ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਆਈਆਂ, ਜਿੰਨੀਆਂ ਵੀ ਆਈਆਂ ਸਿਪਾਹੀ ਨੇ ਕਿਸੇ ਨੂੰ ਨਹੀਂ ਰੋਕਿਆ ਵੀ ਤੁਹਾਨੂੰ ਦਰਸ਼ਨ ਨਹੀਂ ਕਰਨ ਦੇ, ਕਿਸੇ ਨੂੰ ਨਹੀਂ ਰੋਕਿਆ। ਉਹ ਸੰਗਤਾਂ ਮਿਲਦੀਆਂ ਜੀ, ਦਰਸ਼ਨ ਕਰਦੀਆਂ ਗੁਰੂ ਕੇ ਸਿੱਖ। ਅਖੀਰ ਉੱਥੇ ਪਹੁੰਚੇ ਨਾ, ਜ਼ਕਰੀਆ ਖਾਨ ਜਿਵੇਂ ਕਰਦਾ ਵੀ ਤੂੰ ਸਿੱਖਾਂ ਦੀ ਮਦਦ ਕਰਦਾ, ਕਹਿੰਦਾ ਮੈਂ ਆਪਣੇ ਸਤਿਗੁਰੂ ਪਾਤਸ਼ਾਹ ਦੇ ਦਿੱਤੇ ਸਿਧਾਂਤਾਂ 'ਤੇ ਪਹਿਰਾ ਦੇ ਰਿਹਾ, ਮੈਂ ਕਦੇ ਮੁਨਕਰ ਨਹੀਂ ਹੋਵਾਂਗਾ, ਮੈਂ ਝੂਠ ਨਹੀਂ ਬੋਲਦਾ, ਗੁਰੂ ਸਾਹਿਬ ਦਾ ਸਭ ਕੁਝ ਹੈ, ਜਿਵੇਂ ਗੁਰੂ ਸਾਹਿਬ ਲੈ ਰਹੇ ਨੇ ਉਵੇਂ ਮੈਂ ਮਾਲਕ ਪਾਤਸ਼ਾਹ ਦੇ ਕੋਲ ਉਹ ਸਾਰੀ ਸੇਵਾ ਸੰਭਾਲ ਸਤਿਗੁਰੂ ਦੇ ਆਸ਼ੇ ਮੁਤਾਬਕ ਕਰ ਰਿਹਾ। ਫਿਰ ਜ਼ਕਰੀਆ ਖਾਨ ਜਦੋਂ ਭੱਦੀ ਸ਼ਬਦਾਵਲੀ ਬੋਲਦਾ ਨਾ ਵੀ ਸਿੱਖਾਂ ਨੂੰ ਤਾਂ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਰੱਖਾਂ, ਜੁੱਤੀ ਅੱਗੇ ਲਾ ਕੇ ਲੈ ਕੇ, ਅਤੇ ਉਦੋਂ ਭਾਈ ਤਾਰੂ ਸਿੰਘ ਕਹਿੰਦੇ ਕਹਿੰਦੇ ਸਿੱਖੀ ਨੂੰ ਤਾਂ ਤੂੰ ਕੀ ਆਖਣਾ, ਸਿੱਖਾਂ ਨੂੰ ਤਾਂ ਕੀ ਆ, ਇੱਕ ਗੁਰੂ ਕਾ ਸਿੱਖ ਤੇਰੇ ਸਾਹਮਣੇ ਖੜੋਤਾ ਹੈ ਅਤੇ ਆਹ ਤੈਨੂੰ ਆਪਣੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਏਗਾ। ਇਹ ਵਚਨ ਉੱਧਰੋਂ ਭਾਈ ਤਾਰੂ ਸਿੰਘ ਜੀ ਦੇ ਸਿਰ ਦੀ ਖੋਪਰੀ ਲਾਉਣ ਵਾਸਤੇ ਨਾ ਉਹ ਫਤਵਾ ਜਾਰੀ ਕਰਵਾ ਦਿੰਦੇ, ਅਤੇ ਭਾਈ ਤਾਰੂ ਸਿੰਘ ਦੇ ਜਦੋਂ ਕੇਸ ਕਤਲ ਕਰਨ, ਉਹਨਾਂ ਵੀ ਕੇਸ ਨਹੀਂ ਕਤਲ ਕਰਵਾਉਣੇ, ਖੋਪਰੀ ਉਤਰਵਾਉਣੀ ਮਨਜ਼ੂਰ ਹੈ। ਗੁਰੂ ਕਾ ਸਿੱਖ ਆਪਣੀ ਖੋਪਰੀ 'ਤੇ ਰੰਬੀ ਚਲਵਾ ਲੈਂਦਾ ਆਪਣੇ ਕੇਸਾਂ ਦੀ ਬੇਅਦਬੀ ਨਾਲੋਂ, ਵੀ ਮੈਂ ਕੇਸ ਕਤਲ ਨਹੀਂ ਕਰਵਾਉਣੇ, ਜੇ ਖੋਪਰੀ ਉਤਰਦੀ ਹੈ ਤਾਂ ਮੈਂ ਉਤਰਵਾ ਜਾਵਾਂ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਹਨਾਂ ਬੋਲਾਂ ਨੂੰ ਅਟਲ ਕਰਦਿਆਂ ਭਾਈ ਤਾਰੂ ਸਿੰਘ ਨੇ ਬੜੇ ਠਰੰਮੇ ਦੇ ਨਾਲ ਸਹਿਜ ਨਾਲ ਜੋ ਤਸ਼ੱਦਦ ਉਹਨਾਂ ਕੀਤਾ ਭਾਈ ਤਾਰੂ ਸਿੰਘ ਨੇ ਸਿਆ, ਸਿਰ ਦੀ ਖੋਪਰੀ ਉਤਰ ਜਾਣ ਤੋਂ ਬਾਅਦ ਲਗਾਤਾਰ 21 ਦਿਨ ਭਾਈ ਤਾਰੂ ਸਿੰਘ ਜੀਵਤ ਰਹੇ, ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਜਿਵੇਂ ਮਾਲਕ ਦੀ ਰਜ਼ਾ 'ਚ ਰਹਿਣਾ ਪਿਆ ਨਾ ਉਵੇਂ ਰਹੇ, ਅਤੇ ਉੱਧਰੋਂ ਜ਼ਕਰੀਆ ਖਾਨ ਦਿਨ ਬਾ ਦਿਨ ਕਮਜ਼ੋਰ ਹੁੰਦਾ ਗਿਆ, ਬੰਨ ਪੈ ਜਾਂਦਾ, ਬੰਨ ਪਿਆ, ਇਲਾਜ ਸਾਰੇ ਕਰਵਾ ਲਏ, ਕੋਈ ਇਲਾਜ ਨਹੀਂ ਹੋਇਆ, ਕੋਈ ਵੈਦ ਇਲਾਜ ਨਹੀਂ ਕਰ ਸਕਿਆ, ਵੱਡੇ ਤੋਂ ਵੱਡਾ ਵੈਦ ਸੱਦ ਲਿਆ। ਫਿਰ ਉਸ ਵੇਲੇ ਦੱਸਦੇ ਨੇ ਨਾ ਵੀ ਭਾਈ ਜੇ ਹੁਣ ਚਾਹੁੰਦਾ ਵੀ ਇਹਦੇ ਤੋਂ ਛੁਟਕਾਰਾ ਹੋਵੇ ਇਸ ਤਕਲੀਫ ਤੋਂ, ਤੇ ਫਿਰ ਭਾਈ ਤਾਰੂ ਸਿੰਘ ਦਾ ਜੋੜਾ ਲਿਆ ਕੇ ਤੇ ਸਿਰ 'ਚ ਮਾਰੋ, ਜਿਵੇਂ ਜਿਵੇਂ ਸਿਰ 'ਤੇ ਜੁੱਤੀ ਵੱਜਦੀ ਹੈ ਤਿਵੇਂ ਤਿਵੇਂ ਬੰਨ ਖੁੱਲਦਾ ਹੈ, ਜਿੰਨਾ ਚਿਰ ਜੁੱਤੀ ਵੱਜ ਜੁੱਤੀਆਂ ਪੈਂਦੀਆਂ ਜਿੰਨਾ ਚਿਰ ਉਹਨਾਂ ਚਿਰ ਆਰਾਮ ਹੈ, ਜਦੋਂ ਬੰਦ ਹੋ ਜਾਂਦੀ ਜੁੱਤੀ ਮਾਰਨੀ ਛੱਡ ਦਿੰਦੇ ਨੇ ਉਦੋਂ ਫਿਰ ਤਕਲੀਫ ਵਿੱਚ। ਔਰ ਇਤਿਹਾਸਕਾਰਾਂ ਨੇ ਇੱਥੋਂ ਤੱਕ ਵੀ ਲਿਖਿਆ ਜੀ, ਲਿਆਂਦਾ ਨਾ ਜਦੋਂ ਜੋੜਾ ਭਾਈ ਤਾਰੂ ਸਿੰਘ ਜੀ ਦਾ, ਇਹਦੇ ਸਿਰ 'ਚ ਲਪੇਟ ਕੇ ਨਾ ਵਸਤਰ ਦੇ ਵਿੱਚ ਫਿਰ ਹੌਲੀ ਹੌਲੀ ਮਾਰਦੇ, ਕਹਿੰਦਾ ਵੀ ਨਹੀਂ, ਵਸਤਰ 'ਚੋਂ ਕੱਢ ਕੇ ਮਾਰੋ, ਜ਼ੋਰ ਨਾਲ ਮਾਰੋ, ਆਪਣੀ ਜ਼ੁਬਾਨੋਂ ਕਹਿੰਦਾ ਵੀ ਇੱਦਾਂ ਨਹੀਂ, ਜ਼ੋਰ ਨਾਲ ਮੇਰੇ ਸਿਰ 'ਚ। ਔਰ ਜਿੰਨੀ ਜ਼ੋਰ ਦੀ ਸਿਰ 'ਚ ਜੋੜਾ ਵੱਜਦਾ ਉਹ ਜੁੱਤੀ ਵੱਜਦੀ ਹੈ, ਉਹਨਾਂ ਜ਼ਕਰੀਆ ਖਾਂ ਆਪਣੇ ਆਪ ਨੂੰ ਆਰਾਮ ਸਮਝਦਾ ਵੀ ਮੈਂ ਸੌਖਾ ਹਾਂ, ਮੈਨੂੰ ਆਰਾਮ ਹੈ। ਅਖੀਰ ਕਿੰਨਾ ਕੁ ਚਿਰ ਜੋੜੀ ਜੁੱਤੀਆਂ ਦੀ ਮਾਰ ਸਹਿੰਦਾ ਜੀ, ਲਗਾਤਾਰ ਜੁੱਤੀਆਂ ਪੈਂਦੀਆਂ ਗਈਆਂ ਨਾ, ਜਿਵੇਂ ਵੱਜਦੀਆਂ ਗਈਆਂ ਤਿਵੇਂ ਤਿਵੇਂ ਸਿਰ ਪੋਲਾ ਹੁੰਦਾ ਗਿਆ। ਅਖੀਰ ਜ਼ਕਰੀਆ ਖਾਂ ਆਪਣੇ ਪ੍ਰਾਣ ਗਵਾਉਂਦਾ, ਉਹਦੇ ਪ੍ਰਾਣ ਨਾਸ਼ ਹੁੰਦੇ ਨੇ, ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਵੀ ਜ਼ਕਰੀਆ ਖਾਨ ਚੜ੍ਹਾਈ ਕਰ ਗਿਆ। ਉਦੋਂ ਬਾਅਦ 'ਚ ਫਿਰ ਗੁਰੂ ਖਾਲਸਾ ਸਿੱਖ ਸੰਗਤ, ਕਿਉਂਕਿ ਜਦੋਂ ਇਹ ਤਸ਼ੱਦਦ ਹੋਇਆ ਨਾ ਭਾਈ ਤਾਰੂ ਸਿੰਘ, ਉਦੋਂ ਬਾਅਦ 'ਚ ਉਹਨਾਂ ਦੇ ਸਿਰ ਦੀ ਮਲਮ ਪੱਟੀ ਗੁਰੂ ਕੇ ਸਿੱਖ ਕਰਦੇ ਰਹੇ, ਸੰਭਾਲ ਕਰਦੇ ਰਹੇ। ਪਰ ਅਖੀਰ
21 ਦਿਨਾਂ ਬਾਅਦ ਜਦੋਂ ਜ਼ਕਰੀਆ ਖਾਂ ਆਪਣੇ ਪ੍ਰਾਣ ਗਵਾ ਗਿਆ, ਚੜ੍ਹਾਈ ਕਰ ਗਿਆ, ਫਿਰ ਭਾਈ ਤਾਰੂ ਸਿੰਘ ਨੇ ਸਿੱਖਾਂ ਨੂੰ ਫਤਿਹ ਸਾਂਝੀ ਕੀਤੀ ਅਤੇ ਗੁਰੂ ਕਾ ਸਿੱਖ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦਿਆਂ ਸ਼ਹਾਦਤ ਦਾ ਜਾਮ ਸੰਨ 1745 ਵਿੱਚ ਪੀ ਜਾਂਦੇ ਨੇ। ਅਤੇ ਇੱਕ ਭਾਈ ਤਾਰੂ ਸਿੰਘ ਦੇ ਜੀਵਨ 'ਚੋਂ ਜਿਹੜਾ ਫੌਜੀ ਕੈਦੀ ਬਣਾ ਕੇ ਹੈ ਨਾ ਉਹਨਾਂ ਨੂੰ ਲੈਣ ਵਾਸਤੇ ਆਇਆ ਸੀ, ਜ਼ਕਰੀਆ ਖਾਂ ਵੱਲੋਂ ਭੇਜਿਆ ਆਇਆ, ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਬੀਬੀ ਧਰਮ ਕੌਰ ਕੋਲ ਜਾ ਕੇ ਉੱਥੇ ਇੱਕ ਸਿੱਖ ਰੂਪ ਧਾਰਨ ਕਰਕੇ ਅਤੇ ਫਿਰ ਗੁਰੂ ਕੇ ਲੰਗਰਾਂ ਦੀ ਸੇਵਾ ਉਹ ਫੌਜੀ ਕਰਦਾ, ਜੋ ਉਹ ਭਾਈ ਤਾਰੂ ਸਿੰਘ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨੇ ਸਿੱਖਿਆ। ਲੋੜ ਹੈ ਸਾਨੂੰ ਸਾਡੇ ਬੱਚਿਆਂ ਨੂੰ ਸੰਭਾਲਣ ਦੀ, ਮਾਵਾਂ ਨੂੰ ਜ਼ਰੂਰਤ ਹੈ ਬੱਚਿਆਂ ਨੂੰ ਵਾੜ ਲਾ ਕੇ ਰੱਖੋ ਬਾਣੀ ਅਤੇ ਬਾਣੇ ਦੀ, ਧਾਰਨੀ ਬਣਾਓ ਬਾਣੀ ਅਤੇ ਬਾਣੇ ਦਾ। ਮਾਂ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਕੇਸਾਂ ਦੀ ਸੰਭਾਲ ਕਰੇ, ਕਦੇ ਮੱਥੇ ਤਿਉੜੀ ਨਾ ਪਾਇਆ ਕਰੋ ਬੱਚਿਆਂ ਦੇ ਸਿਰ ਉੱਪਰਲੇ ਕੇਸਾਂ ਨੂੰ ਵਾਹੁਣ ਲੱਗਿਆਂ, ਸਗੋਂ ਸੋਹਣੇ ਢੰਗ ਨਾਲ ਕੇਸ ਵਾਹ ਕੇ ਜੂੜਾ ਸਜਾਓ, ਸੋਹਣੀਆਂ ਦਸਤਾਰਾਂ ਸਿਰਾਂ 'ਤੇ ਸਜਾਇਆ ਕਰੋ। ਗੁਰੂ ਸਾਹਿਬ ਦੀ ਬਖਸ਼ੀ ਮੋਹਰ ਹੈ, ਇਹਨਾਂ ਪਿੱਛੇ ਅਸੀਂ ਖੋਪਰੀਆਂ ਉਤਰਵਾ ਗਏ ਅਤੇ ਅੱਜ ਜ਼ਰੂਰਤ ਹੈ ਫਿਰ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੀ। ਸਤਿਗੁਰੂ ਕਿਰਪਾ ਕਰਨ, ਉਹਨਾਂ ਸ਼ਹੀਦਾਂ ਦੇ ਪਾਏ ਕੂਰਨਿਆਂ 'ਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀ ਗਏ, ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਬਈ ਅਕਾਲ ਕੀ ਤਬਹਿ ਚਲਾਇਓ, ਸਾਧੂ ਸਿੱਖਨ ਕੋ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ

ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ।

सावण तिना सुहागणी जिन राम नाम उरतार।

ਹਰਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ।

0: ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾ ਸਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨਿੜੈ ਵਿਸਮਾਦ ਉਰ ਵਿਸਮਾਦ ਕਹਿ ਹਾਦਰਾ ਜੁਰ ਵੇਖ ਵਿਡਾਲ ਰਹਿਆ ਵਿਸਮਾਦ ਨਾਨਕ ਵਚਨ ਪੁਰੈ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀ ਆਕਾਸ਼ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਸੇ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ

0: ਵਿੱਚ
1: ਉਹ ਬਈ ਰਹਿਣ ਦੋ ਰਹਿਣ ਦੋ, ਕਰ ਦਿੰਦੇ ਆ ਗਿਆ, ਉਹ ਕਰ ਦਿੰਦੇ ਆ ਗਿਆ।
0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

दूसर आना अवर पुरख पौरातन सुनिए अमृत हर को नाम लैत मन।

ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਆਪ ਤਪਾਵਸ ਕਰਿਓ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਪੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹੁ ਪਵੈ ਅਮੁੱਲੋ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰ ਨਾਮ।

ਗਿਆਨ ਕਵਨ ਵਿਧ ਉਸਤਤ ਕਰੀਐ ਸਿੱਧ ਸਾਧਿਕ ਤੇਤੀ ਸਕੋਰ ਤੇਰੇ ਕੀਮ ਨ ਪਰੀਐ ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ ਅਗਹੋਂ ਗਇਓ ਨਹੀਂ ਜਾਏ ਪੂਰ

ਬਿਦੈ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂੜ ਲੱਗ ਨੀਰ ਨਾ ਸਕ ਸਬੂਰ ਰਹਿਓ ਚਲੇ ਹਰ।

0: ਤਿਹ ਜਨ ਜਚ ਹੋ ਜਗਤਰ ਪਰ ਜਾਨੀਅਤ ਬਾਸੁਰ ਰੇਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕਹਿ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬਮੈ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਿਹੋ ਮਿਲ ਰਾਮ ਸਿਉ
1: ਰੇ ਮਨਮੂਸ ਬਿਲਾ ਮੈਂ ਗਰਬਤ ਕਰਤਵ ਕਰ

जिस पास बैठे सो ही है सबना दावे साहो, जिस पास बैठे सो ही है

कृपा प्रभ तारी गुर ज्ञान दियो मन समझा।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਹਜ਼ੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਬੜਾ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਜੈਤ ਸ੍ਰੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 697 ਅਤੇ 698 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਜੈਤ ਸ੍ਰੀ ਮਹੱਲਾ ਚੌਥਾ।

ਸਲੋਕ ਮਹਲਾ ਪਹਿਲਾ ਕੜੀਆਂ ਸਭ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰੀ।

ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚਿਆ ਸਭ ਕੋਈ ਨੱਚ ਨੱਚ ਹੱਸਿਆ ਚਲੇ ਸਿਰ ਉੱਡ ਨਾ ਜਾਈ ਸਿਗਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ ਪਰਿਨੰਦ ਨਾਨਕ।

ਜਿਉ ਪਿੰਡ ਸਭ ਕਿਸਦਾ ਤੇ ਕਾ

ਸਤਿਗੁਰੂ ਵਿੱਚ ਆਪ ਰੱਖਿਆ ਨਾ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਤਨ ਇਹ ਵਿਚਾਰ ਹੈ।

ਹਉ ਵਿੱਚ ਸੱਚਿਆਰ ਕੁੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਸੇ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਇਆ ਵਿੱਚ ਜਾਤਿ ਜਿਸ ਸਿਖੋਵੈ ਹਉ ਵਿੱਚ ਮੂਰਖ ਹਉ ਤਿਸ

0: ਵੇਖ ਮਹੱਲਾ ਦੂਜਾ
1: ਹੋ ਮੈਂ ਜਾਤ ਹੋ ਮੈਂ ਕਰਮ ਕਮਾਏ ਹੋ ਮੈਂ ਬੰਦਨਾ ਫਿਰ ਫਿਰ ਜੋਨੇ ਪਾਏ ਹੋ ਮੈਂ ਕਿੱਥੋਂ ਉਪਜੈ ਕਿਸਨ ਜਮੇ ਜਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਕਿਸਮਾ ਹੋ ਮੈਂ ਹੁਕਮੈ ਪਾਇਆ ਕਿੱਥ ਫਰਾਏ ਹੋ ਮੈਂ ਦੀਰਘ ਰੋਗ ਹੈ ਦਾਰੂ ਕਿਸਮਾ ਹੀ ਕਿਰਪਾ ਕਰੇ ਜੀ ਆਪਣੇ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਹੈ ਸੁਣੋ ਜਣ ਸੰਜਮ ਦੁੱਖ ਜਾਏ ਪੌੜੀ ਸੇਵਕ ਸੰਤੋਖ ਹੈ।

0: ਪੌੜੀ ਸਿਵ ਕਿਸੀ ਸੰਤੋਖੇ ਦਿਨ ਸੱਚ ਸੱਚ ਤਿਹਾਇਆ ਨਿਮਨ ਪੈਨਾ ਰੱਖੋ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜਿਆ ਬੰਦਨਾਂ ਨੂੰ ਪਾਣੀ ਤੋੜਿਆ ਕਾਇਆ ਤੂੰ ਸੀ ਸਗਲਾ ਦੇਵੇ ਚੜ੍ਹ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ

ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜੋਗੇ ਬਾਣ ਲੱਖ ਸੁਖ ਸੰਗਰਾਮ ਰਣ ਮੈਂ ਚੁੱਕੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੇ ਪਾਠ ਪ੍ਰਾਣ ਤਿਨਕਰ ਤੇ ਕਰਨਾ ਕਿਆ ਲਿਖਿਆ ਵਣ ਜਾਣ ਨਾਨਕ ਮਤੀ ਮਤਿਆ ਨਾਨਕ ਮਤੀ ਮਤਿਆ ਕਰਮ ਸੱਚਾ ਨਿਸ਼ਾਨ ਕੌੜੀ ਸੱਚਾ ਸਾਹਿਬ ਦੇਖ ਤੂੰ।

ਪੱਗ ਪਕਾਣਾ ਆਪਣਾ ਗਿਆ ਕਮਾਣਾ ਅਲ ਮਲਕਾਏ ਸ਼ਿਰਸ਼ਾਏ ਪਾਏ ਮੂਰਖ ਅੰਧੇ ਪਤ ਗਵਾਈ ਵਿਣਨਾ ਮੈਂ ਕਿਸ਼ਤਾਏ ਨਾ ਪਾਈ ਰਹੇ ਬਾਣੀ ਮਣੀ ਵਸਾਣੀ ਅੰਧ ਨਾ ਜਾਣੇ ਪਰ ਪਛਤਾਣੀ ਸਤਿਗੁਰ ਪੇਟੇ ਸੁਸ ਪਾਇਰ ਕੰਨਾ ਮਨ ਵਸਾਏ ਨਾਨਕ ਮੰਦਰ ਕਰੇ ਸੋ ਪਾਏ ਆਸ ਦੇਸ਼ ਤੈਨੇ ਕੇਵਲ ਓ ਮੈਂ ਸ਼ਬਦ ਜਲਾਏ ਪੜੇ ਭਗਤ ਮਨ ਪਾ।

0: ਮਹਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਾਂ ਹਿਰਦੈ ਸੱਚਾ ਹੋਏ, ਕੁੜਕੀ ਮਲਕ ਉਤਰੈ ਤਨ ਕਰੇ ਹਸ਼ਰ ਤੋਏ। ਸੱਚ ਤਾਂ ਪਰਜਾਣੀਐ ਜਾਂ ਸੱਚ ਤਰਿ ਪਿਆਰ, ਨਾਉ ਸੁਣ ਮਨ ਰਹਿ ਸੀਐ ਤਾਂ ਪਾਏ ਮੁਖ ਦੁਆ। ਸੱਚ ਤਾਂ ਪਰਜਾਣੀਐ ਜਾਂ ਜੁਗਤ ਜਾਣੇ ਜੀਉ, ਧਰਤ ਕਾਇਆ ਸਾਜ ਕਹਿ ਵਿੱਚ ਦੇ ਕਰਤਾ ਬੀਉ। ਸੱਚ ਤਾਂ ਪਰਜਾਣੀਐ ਜਾਂ ਸਿੱਖ ਸੱਚੀ ਲੈ ਦਿਆ, ਜਾਣੇ ਜੀ ਕੀ ਕਿਸ਼ ਪੁੰਨ ਦਾਨ ਕਰੇ। ਸੱਚ ਤਾਂ ਪਰਜਾਣੀਐ ਜਾਂ ਆਤ